0: ਸਕਦੇ ਹੋ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਿਡ
1: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
0: 403-225-1111
2: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
3: The ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਸਰੀ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ, ਸਿੱਖ ਸੰਗਤ ਨੇ ਕਮੇਟੀ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ। ਮਹਿੰਗਾਈ ਕਾਰਨ ਰੈਸਟੋਰੈਂਟਸ ਦੇ ਵਿੱਚ ਖਾਣਾ ਖਾਣ ਵਾਲੇ ਲੋਕ ਘਟੇ, ਅਮੀਰ ਤੇ ਗਰੀਬ ਪਰਿਵਾਰਾਂ ਚ ਵਧਿਆ ਆਰਥਿਕ ਪਾੜਾ। ਸਟਾਰਬਕਸ ਕੈਨੇਡਾ ਤੇ ਅਮਰੀਕਾ ਚ ਕਰੇਗਾ 250 ਸਟੋਰਾਂ ਨੂੰ ਬੰਦ, ਘੱਟ ਕਮਾਈ ਤੇ ਖਰਾਬ ਪ੍ਰਦਰਸ਼ਨ ਕਾਰਨ ਲਿਆ ਇਹ ਵੱਡਾ ਫੈਸਲਾ। ਅਲਬਰਟਾ ਚ ਰੈਫਰੈਂਡਮ ਲਈ ਹੁਣ ਕੁਝ ਹੀ ਦਿਨ ਬਾਕੀ, ਜ਼ਿਆਦਾਤਰ ਲੋਕ ਕੈਨੇਡਾ ਦਾ ਹਿੱਸਾ ਬਣੇ ਰਹਿਣ ਦੇ ਪੱਖ ਚ। ਸਰੀ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਏ। ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਭਾਰਤ ਤੋਂ ਕੈਨੇਡਾ 225 ਪਾਵਨ ਸਰੂਪ ਆਏ ਸਨ, ਜਿਨ੍ਹਾਂ ਨੂੰ ਵੱਖ ਵੱਖ ਗੁਰਦੁਆਰਾ ਸਾਹਿਬਾਨ ਚ ਬਿਰਾਜਮਾਨ ਕੀਤਾ ਜਾਣਾ ਸੀ। ਇਨ੍ਹਾਂ ਵਿਚੋਂ ਇਕ ਪਾਵਨ ਸਰੂਪ ਸਰੀ ਦੇ 132 ਸਟਰੀਟ ਸਥਿਤ ਗੁਰਦੁਆਰਾ ਸਿੰਘ ਸਭਾ ਤੋਂ ਟੋਰਾਂਟੋ ਭੇਜਿਆ ਜਾਣਾ ਸੀ। 21 ਸਤੰਬਰ ਨੂੰ ਜਦੋਂ ਇਸ ਪਾਵਨ ਸਰੂਪ ਨੂੰ ਭੇਜਿਆ ਜਾ ਰਿਹਾ ਸੀ ਤਾਂ ਗੁਰਦੁਆਰਾ ਪ੍ਰਬੰਧਕਾਂ ਨੇ ਮਰਿਆਦਾ ਦਾ ਪਾਲਣ ਕਰਨ ਦੀ ਬਜਾਏ ਇਸ ਨੂੰ ਕਾਰ ਦੀ ਡਿੱਗੀ ਚ ਰੱਖ ਦਿੱਤਾ। ਜਦੋਂ ਸਿੱਖ ਸੰਗਤ ਤੇ ਨਿਹੰਗ ਸਿੰਘਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਇਸ ਦਾ ਸਖ਼ਤ ਵਿਰੋਧ ਕੀਤਾ। ਜਦੋਂ ਗੱਡੀ ਦੀ ਜਾਂਚ ਕੀਤੀ ਗਈ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਸਭ ਹੈਰਾਨ ਰਹਿ ਗਏ। ਕਾਰ ਦੀ ਡਿੱਗੀ ਚ ਜੁੱਤੀਆਂ, ਚੱਪਲਾਂ ਤੇ ਹੋਰ ਸਮਾਨ ਖਿੰਡਿਆ ਪਿਆ ਸੀ। ਪਾਵਨ ਸਰੂਪ ਨੂੰ ਬਿਨਾਂ ਕਿਸੇ ਮਰਿਆਦਾ ਦੇ ਹੇਠਾਂ ਹੀ ਰੱਖਿਆ ਗਿਆ ਸੀ। ਨਾ ਤਾਂ ਸਿਰ ਤੇ ਚੰਦੋਆ ਸਾਹਿਬ ਜਾਂ ਚੌਰ ਸਾਹਿਬ ਦੀ ਵਿਵਸਥਾ ਸੀ ਤੇ ਨਾ ਹੀ ਗੁਰੂ ਸਾਹਿਬ ਦੀ ਅਗਵਾਈ ਲਈ ਪੰਜ ਪਿਆਰੇ ਮੌਜੂਦ ਸਨ। ਸਰੀ ਦੇ ਰਹਿਣ ਵਾਲੇ ਸਰਬੱਤ ਢਿੱਲੋਂ ਅਤੇ ਹੋਰ ਸੰਗਤ ਨੇ ਕਿਹਾ ਕਿ ਜੇਕਰ ਪ੍ਰਬੰਧਕਾਂ ਦੇ ਮਨ ਚ ਥੋੜਾ ਜਿਹਾ ਵੀ ਸਤਿਕਾਰ ਹੁੰਦਾ ਤਾਂ ਉਹ ਗੁਰੂ ਸਾਹਿਬ ਨੂੰ ਡਿੱਗੀ ਚ ਬੰਦ ਕਰਨ ਦੀ ਬਜਾਏ ਇੱਕ ਸੁੰਦਰ ਪਾਲਕੀ ਸਾਹਿਬ ਸਜਾਉਂਦੇ ਤੇ ਪੰਜ ਪਿਆਰਿਆਂ ਦੀ ਅਗਵਾਈ ਚ ਪੂਰੀ ਮਰਿਆਦਾ ਨਾਲ ਰਵਾਨਾ ਕਰਦੇ। ਗੁਰੂ ਸਾਹਿਬ ਦਾ ਅਜਿਹਾ ਅਨਾਦਰ ਬਹੁਤ ਹੀ ਸ਼ਰਮਨਾਕ ਤੇ ਅਸਹਿ ਏ। ਇਸ ਘਟਨਾ ਦੇ ਵਿਰੋਧ ਚ ਸਿੱਖ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਏ ਤੇ ਸੜਕਾਂ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਏ। ਸੰਗਤ ਨੇ ਮੰਗ ਕੀਤੀ ਹੈ ਕਿ SGPC ਨੂੰ ਇਸ ਪੂਰੇ ਮਾਮਲੇ ਦੀ ਜਾਂਚ ਕਰਵਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਅਜਿਹੇ ਲੋਕਾਂ ਨੂੰ ਤੁਰੰਤ ਗੁਰੂ ਘਰ ਦੀ ਸੇਵਾ ਤੋਂ ਦੂਰ ਕਰਨਾ ਚਾਹੀਦਾ ਹੈ। ਦੂਜੇ ਪਾਸੇ ਇੰਸਟਾਗ੍ਰਾਮ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਨਾਲ ਪੇਜ ਚਲਾ ਰਹੇ ਗਿਆਨੀ ਤੇਜਵੀਰ ਸਿੰਘ ਨੇ ਦੋਸ਼ ਲਾਇਆ ਕਿ SGPC ਦੇ ਵੀ ਕਈ ਜ਼ਿੰਮੇਵਾਰ ਵਿਅਕਤੀ ਵੱਡੀਆਂ ਬੱਜਰ ਕੁਰੈਤਾਂ ਚ ਸ਼ਾਮਲ ਹੋ ਕੇ ਪੰਥ ਨੂੰ ਨੁਕਸਾਨ ਪਹੁੰਚਾ ਰਹੇ ਨੇ। ਉਨ੍ਹਾਂ ਦੱਸਿਆ ਕਿ ਸ੍ਰੀ ਰਾਮਸਰ ਸਾਹਿਬ ਪ੍ਰੈਸ ਚ ਗੈਰ ਸਿੱਖਾਂ ਕੋਲੋਂ ਛਪਾਈ ਦਾ ਕੰਮ ਲਿਆ ਜਾ ਰਿਹਾ ਏ ਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਾਵਨ ਸਰੂਪਾਂ ਨੂੰ ਅਗਨ ਭੇਂਟ ਕਰਨ ਦੀ ਪ੍ਰਕਿਰਿਆ ਤੇ ਵੀ ਸਵਾਲ ਖੜੇ ਹੁੰਦੇ ਨੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰੀ ਗੁਰਦੁਆਰੇ ਦੀ ਕਮੇਟੀ ਨੂੰ ਆਪਣੀ ਭੁੱਲ ਸੁਧਾਰ ਕੇ ਸੰਗਤ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਦੇਸ਼ ਵਿਚ ਵੱਧਦੀ ਮਹਿੰਗਾਈ ਅਤੇ ਰਹਿਣ ਸਹਿਣ ਦੇ ਖਰਚਿਆਂ ਕਾਰਨ ਲੋਕਾਂ ਨੇ ਰੈਸਟੋਰੈਂਟਸ ਦੇ ਵਿਚ ਜਾ ਕੇ ਖਾਣਾ ਖਾਣਾ ਘਟਾ ਦਿੱਤਾ ਏ। ਰੈਸਟੋਰੈਂਟਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਇਕ ਨਵੀਂ ਰਿਪੋਰਟ ਅਨੁਸਾਰ ਇਹ ਬਦਲਾਅ ਸਭ ਤੋਂ ਵੱਧ ਉੱਚ ਆਮਦਨ ਵਾਲੇ ਪਰਿਵਾਰਾਂ ਚ ਦੇਖਣ ਨੂੰ ਮਿਲਿਆ ਏ। ਇਹ ਸਰਵੇਖਣ ਐਂਗਸ ਰੀਡ ਦੁਆਰਾ 1500 ਕੈਨੇਡੀਅਨ ਨਾਗਰਿਕਾਂ ਤੇ ਕੀਤਾ ਗਿਆ ਸੀ, ਜਿਸ ਵਿਚ ਫਾਸਟ ਫੂਡ ਅਤੇ ਪੂਰੀ ਸੇਵਾ ਵਾਲੇ ਰੈਸਟੋਰੈਂਟਸ ਦੋਵੇਂ ਸ਼ਾਮਲ ਸਨ। ਸਰਵੇਖਣ ਦੇ ਨਤੀਜਿਆਂ ਅਨੁਸਾਰ 80% ਲੋਕਾਂ ਨੇ ਮੰਨਿਆ ਕਿ ਉਹ ਮਹਿੰਗਾਈ ਕਾਰਨ ਰੈਸਟੋਰੈਂਟਸ ਦੇ ਵਿਚ ਘੱਟ ਖਾ ਰਹੇ ਨੇ, ਜੋ ਪਿਛਲੇ ਸਾਲ 75% ਸੀ। ਉੱਚ ਆਮਦਨ ਵਾਲੇ 78% ਪਰਿਵਾਰਾਂ ਨੇ ਕਿਹਾ ਕਿ ਉਹ ਰੈਸਟੋਰੈਂਟਸ ਦੇ ਵਿਚ ਘੱਟ ਖਾ ਰਹੇ ਨੇ, ਜੋ ਪਿਛਲੇ ਸਾਲ 70% ਸੀ। ਮੱਧਮ ਆਮਦਨ ਵਾਲੇ 81% ਲੋਕਾਂ ਨੇ ਬਾਹਰ ਖਾਣਾ ਘਟਾਇਆ ਏ, ਜੋ ਕਿ ਪਿਛਲੇ ਸਾਲ 76% ਸੀ। ਘੱਟ ਆਮਦਨ ਵਾਲੇ 87% ਲੋਕਾਂ ਨੇ ਕਿਹਾ ਕਿ ਉਹ ਬਾਹਰ ਘੱਟ ਜਾ ਰਹੇ ਨੇ, ਜੋ ਪਿਛਲੇ ਸਾਲ 86% ਸੀ। ਖਪਤਕਾਰ ਮਾਮਲਿਆਂ ਦੇ ਮਾਹਿਰ ਬਰੂਸ ਵਿੰਡਰ ਅਨੁਸਾਰ ਇੱਕ ਪਾਸੇ ਅਮੀਰ ਲੋਕ ਹੋਰ ਅਮੀਰ ਹੋ ਰਹੇ ਨੇ, ਜਦਕਿ ਦੂਜੇ ਪਾਸੇ ਘੱਟ ਤੇ ਮੱਧਮ ਆਮਦਨ ਵਾਲੇ ਲੋਕ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਨੇ। ਰਿਪੋਰਟ ਦੇ ਵਿਚ 61% ਲੋਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਵਾਧੂ ਪੈਸੇ ਹੁੰਦੇ ਤਾਂ ਉਹ ਰੈਸਟੋਰੈਂਟਸ ਦੇ ਵਿਚ ਜ਼ਿਆਦਾ ਜਾਂਦੇ। ਵਿੰਡਰ ਦਾ ਕਹਿਣਾ ਕਿ ਭੋਜਨ ਕਿਰਾਏ ਅਤੇ ਬਾਲਣ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕਾਂ ਕੋਲ ਵਾਧੂ ਖਰਚ ਕਰਨ ਲਈ ਪੈਸੇ ਨਹੀਂ ਬਚ ਰਹੇ। ਇਸ ਤੋਂ ਇਲਾਵਾ ਲੋਕਾਂ ਨੂੰ ਲੱਗਦਾ ਹੈ ਕਿ ਉਹ ਪੈਸੇ ਜ਼ਿਆਦਾ ਦੇ ਰਹੇ ਨੇ, ਪਰ ਉਨ੍ਹਾਂ ਨੂੰ ਸੁਵਿਧਾ ਤੇ ਚੀਜ਼ਾਂ ਘੱਟ ਮਿਲ ਰਹੀਆਂ ਨੇ। ਕੈਨੇਡਾ ਚ ਪਿਛਲੇ ਕੁਝ ਸਮੇਂ ਤੋਂ ਅਮੀਰ ਅਤੇ ਗਰੀਬ ਵਿਚਕਾਰ ਆਰਥਿਕ ਪਾੜਾ ਲਗਾਤਾਰ ਵੱਧ ਰਿਹਾ ਏ। ਪਿਛਲੀਆਂ ਰਿਪੋਰਟਾਂ ਵੀ ਦਰਸਾਉਂਦੀਆਂ ਨੇ ਕਿ

ਬੰਦ ਕਰਨ ਦਾ ਫੈਸਲਾ ਲਿਆ ਗਿਆ ਏ ਉਹ ਜਾਂ ਤਾਂ ਵਧੀਆ ਕਮਾਈ ਨਹੀਂ ਕਰ ਰਹੇ ਜਾਂ ਗਾਹਕਾਂ ਤੇ ਕਰਮਚਾਰੀਆਂ ਨੂੰ ਉਹ ਵਧੀਆ ਤਜਰਬਾ ਨਹੀਂ ਦੇ ਪਾ ਰਹੇ ਸਨ ਜੋ ਕੰਪਨੀ ਚਾਹੁੰਦੀ ਹੈ ਕੰਪਨੀ ਨੇ ਅਜੇ ਇਹ ਸਪਸ਼ਟ ਨਹੀਂ ਕੀਤਾ ਕਿ ਕਿਹੜੇ ਕਿਹੜੇ ਸਟੋਰ ਬੰਦ ਹੋਣਗੇ ਤੇ ਅਮਰੀਕਾ ਜਾਂ ਕੈਨੇਡਾ 'ਚ ਇਹਨਾਂ ਦੀ ਗਿਣਤੀ ਕਿੰਨੀ ਹੋਵੇਗੀ ਇਹ ਵੀ ਨਹੀਂ ਦੱਸਿਆ ਗਿਆ ਕਿ ਬੰਦ ਹੋਣ ਵਾਲੇ ਸਟੋਰਾਂ ਵਿੱਚੋਂ ਕਿੰਨੇ ਮਜ਼ਦੂਰ ਸੰਗਠਨ ਨਾਲ ਜੁੜੇ ਹੋਏ ਸਨ ਸਾਲ 2021 ਦੇ ਅੰਤ ਤੋਂ ਲੈ ਕੇ ਹੁਣ ਤੱਕ ਅਮਰੀਕਾ ਦੇ 700 ਤੋਂ ਵੱਧ ਸਟੋਰਾਂ ਦੇ ਕਰਮਚਾਰੀਆਂ ਨੇ ਯੂਨੀਅਨ ਬਣਾਉਣ ਦੇ ਪੱਖ 'ਚ ਵੋਟ ਦਿੱਤੀ ਹੈ ਪਰ ਕੰਪਨੀ ਇਸ ਦਾ ਸਮਰਥਨ ਨਹੀਂ ਕਰਦੀ ਗ੍ਰਾਮਸ ਨੇ ਦੱਸਿਆ ਕਿ ਸਟਾਰਬਕਸ ਆਪਣੇ ਸਟੋਰਾਂ ਨੂੰ ਜ਼ਿਆਦਾ ਆਕਰਸ਼ਕ ਅਤੇ ਆਰਾਮਦਾਇਕ ਬਣਾਉਣ ਲਈ ਸੁਧਾਰ ਕਰ ਰਿਹਾ ਹੈ ਕੰਪਨੀ ਨੂੰ ਉਮੀਦ ਹੈ ਕਿ 30 ਸਤੰਬਰ ਤੱਕ 1500 ਸਟੋਰਾਂ ਦਾ ਨਵੀਨੀਕਰਨ ਹੋ ਜਾਵੇਗਾ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸਟੋਰਾਂ ਨੂੰ ਇਸ ਦਾ ਫਾਇਦਾ ਹੋ ਰਿਹਾ ਹੈ ਪਰ ਕੁਝ ਸਟੋਰ ਕਰਮਚਾਰੀਆਂ ਦੀ ਮਿਹਨਤ ਦੇ ਬਾਵਜੂਦ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਾਲਾਂਕਿ ਗ੍ਰਾਮਸ ਨੇ ਇਹ ਵੀ ਕਿਹਾ ਹੈ ਕਿ ਕੰਪਨੀ ਉੱਤਰੀ ਅਮਰੀਕਾ 'ਚ ਆਪਣੇ ਸਟੋਰਾਂ ਦੀ ਗਿਣਤੀ ਵਧਾਉਣ ਲਈ ਅਜੇ ਵੀ ਵਚਨਬੱਧ ਹੈ ਸਟਾਰਬਕਸ ਅਨੁਸਾਰ ਪ੍ਰਭਾਵਿਤ ਕਰਮਚਾਰੀਆਂ ਨੂੰ ਜੇਕਰ ਸੰਭਵ ਹੋਇਆ ਤਾਂ ਦੂਜੇ ਸਟੋਰਾਂ 'ਚ ਤਬਦੀਲ ਕੀਤਾ ਜਾਵੇਗਾ ਨਹੀਂ ਤਾਂ ਉਹਨਾਂ ਨੂੰ ਵਿੱਤੀ ਮਦਦ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਮਈ 'ਚ ਵੀ ਸਟਾਰਬਕਸ ਨੇ 300 ਕਾਰਪੋਰੇਟ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਤੇ ਕੁਝ ਦਫ਼ਤਰ ਬੰਦ ਕਰ ਦਿੱਤੇ ਸਨ ਕੈਨੇਡਾ 'ਚ ਕਿੰਨੇ ਸਟੋਰ ਬੰਦ ਹੋਣਗੇ ਇਸ ਬਾਰੇ ਕੰਪਨੀ ਦੇ ਬੁਲਾਰੇ ਨੇ ਕੋਈ ਸਪਸ਼ਟ ਗਿਣਤੀ ਨਹੀਂ ਦੱਸੀ ਇਸ ਖਬਰ ਤੋਂ ਬਾਅਦ ਸਟਾਰਬਕਸ ਦੇ ਸ਼ੇਅਰਾਂ 'ਚ 0.3% ਦੀ ਗਿਰਾਵਟ ਦੇਖੀ ਗਈ ਹੈ ਸਾਢੇ 3 ਹਫ਼ਤਿਆਂ 'ਚ ਅਲਬਰਟਾ ਦੇ ਲੋਕਾਂ ਨੂੰ ਰੈਫਰੈਂਡਮ ਰਾਹੀਂ ਪੁੱਛਿਆ ਜਾਵੇਗਾ ਕਿ ਕੀ ਉਹ ਕੈਨੇਡਾ 'ਚ ਰਹਿਣਾ ਚਾਹੁੰਦੇ ਨੇ ਜਾਂ ਇਸ ਤੋਂ ਵੱਖ ਹੋਣਾ ਚਾਹੁੰਦੇ ਨੇ ਇਸ ਸੰਬੰਧੀ ਜ਼ਿਆਦਾਤਰ ਲੋਕਾਂ ਨੇ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਏ ਇਸ ਸੰਬੰਧੀ ਇਪਸਸ ਵੱਲੋਂ 18 ਤੋਂ 22 ਸਤੰਬਰ ਦਰਮਿਆਨ ਆਨਲਾਈਨ ਇੱਕ ਸਰਵੇਖਣ ਕੀਤਾ ਗਿਆ ਜਿਸ ਵਿੱਚ 1500 ਕੈਨੇਡੀਅਨ ਲੋਕਾਂ ਨੇ ਹਿੱਸਾ ਲਿਆ ਜਿਨ੍ਹਾਂ 'ਚੋਂ 600 ਅਲਬਰਟਾ ਦੇ ਵਸਨੀਕ ਸਨ ਸਰਵੇਖਣ ਅਨੁਸਾਰ ਅਲਬਰਟਾ ਦੇ 70% ਲੋਕ 19 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ 'ਚ ਕੈਨੇਡਾ ਦਾ ਹਿੱਸਾ ਬਣੇ ਰਹਿਣ ਦੇ ਪੱਖ 'ਚ ਵੋਟ ਪਾਉਣਗੇ ਦੂਜੇ ਪਾਸੇ ਸਿਰਫ 20% ਲੋਕ ਅਲਬਰਟਾ ਨੂੰ ਵੱਖ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੱਕ 'ਚ ਨੇ ਵੱਖ ਹੋਣ ਦੀ ਮੰਗ ਕਰਨ ਵਾਲਿਆਂ 'ਚ ਜ਼ਿਆਦਾਤਰ ਨੌਜਵਾਨ ਅਤੇ ਕੈਲਗਰੀ ਤੇ ਐਡਮਿੰਟਨ ਤੋਂ ਬਾਹਰ ਰਹਿਣ ਵਾਲੇ ਪਿੰਡਾਂ ਦੇ ਲੋਕ ਸ਼ਾਮਲ ਨੇ ਇਪਸਸ ਦੇ ਅਧਿਕਾਰੀ ਗ੍ਰੈਗਰੀ ਜੈਕ ਨੇ ਕਿਹਾ ਹੈ ਕਿ ਸ਼ਹਿਰਾਂ 'ਚ ਰਹਿਣ ਵਾਲੇ ਅਤੇ ਵੱਡੀ ਉਮਰ ਦੇ ਲੋਕ ਕੈਨੇਡਾ ਨਾਲ ਹੀ ਰਹਿਣਾ ਚਾਹੁੰਦੇ ਨੇ ਉਹਨਾਂ ਦੱਸਿਆ ਕਿ ਇਸ ਵੋਟਿੰਗ 'ਚ ਇਹ ਗੱਲ ਬਹੁਤ ਅਹਿਮ ਹੋਵੇਗੀ ਕਿ ਕਿੰਨੇ ਲੋਕ ਵੋਟ ਪਾਉਣ ਆਉਂਦੇ ਨੇ ਵੱਖ ਹੋਣ ਦੀ ਮੰਗ ਕਰਨ ਵਾਲੇ ਲੋਕ ਵੋਟ ਪਾਉਣ ਲਈ ਜ਼ਿਆਦਾ ਉਤਸ਼ਾਹਿਤ ਨੇ ਜੇਕਰ ਕੈਨੇਡਾ ਨਾਲ ਰਹਿਣ ਵਾਲੇ ਲੋਕ ਘਰ ਹੀ ਰਹਿੰਦੇ ਨੇ ਤੇ ਵੋਟ ਪਾਉਣ ਨਹੀਂ ਜਾਂਦੇ ਤਾਂ ਵੱਖ ਹੋਣ ਦੇ ਸਮਰਥਕਾਂ ਦੀ ਗਿਣਤੀ ਅਸਲ ਨਾਲੋਂ ਜ਼ਿਆਦਾ ਲੱਗ ਸਕਦੀ ਹੈ ਸਰਵੇਖਣ ਮੁਤਾਬਕ 76% ਲੋਕ ਜਾਣਦੇ ਨੇ ਕਿ ਵੋਟਿੰਗ ਵਾਲੇ ਬੈਲਟ ਪੇਪਰ 'ਚ ਕਈ ਸਵਾਲ ਹੋਣਗੇ 62% ਲੋਕ ਸਾਰੇ 10 ਸਵਾਲਾਂ ਤੇ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਨੇ ਸ਼ੁਰੂ 'ਚ ਇਸ ਵੋਟਿੰਗ ਲਈ ਸਿਰਫ 9 ਸਵਾਲ ਸਨ ਜੋ ਇਮੀਗ੍ਰੇਸ਼ਨ ਤੇ ਸੰਵਿਧਾਨ ਬਾਰੇ ਸਨ ਫਿਰ 21 ਮਈ ਨੂੰ ਪ੍ਰੀਮੀਅਰ ਡੈਨੀਅਲ ਸਮਿਥ ਨੇ ਇੱਕ 10ਵਾਂ ਸਵਾਲ ਜੋੜ ਦਿੱਤਾ ਜੋ ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਬਾਰੇ ਸੀ ਹੁਣ ਲੋਕਾਂ ਅਤੇ ਸਿਆਸਤਦਾਨਾਂ ਦਾ ਸਾਰਾ ਧਿਆਨ ਇਸੇ ਆਖਰੀ ਸਵਾਲ ਤੇ ਹੈ ਇਪਸਸ ਨੇ ਲੋਕਾਂ ਨੂੰ ਇਹ ਵੀ ਪੁੱਛਿਆ ਕਿ ਜੇਕਰ ਭਵਿੱਖ 'ਚ ਪੱਕੇ ਤੌਰ ਤੇ ਵੱਖ ਹੋਣ ਲਈ ਕੋਈ ਫਾਈਨਲ ਵੋਟਿੰਗ ਹੁੰਦੀ ਹੈ ਤਾਂ ਉਹ ਕੀ ਕਰਨਗੇ ਇਸ ਸਥਿਤੀ ਵਿੱਚ ਵੀ 74% ਲੋਕਾਂ ਨੇ ਕਿਹਾ ਕਿ ਉਹ ਕੈਨੇਡਾ 'ਚ ਹੀ ਰਹਿਣਾ ਚਾਹੁੰਣਗੇ ਦੂਜੇ ਪਾਸੇ ਸਿਰਫ 14% ਲੋਕਾਂ ਨੇ ਕਿਹਾ ਕਿ ਉਹ ਪੱਕੇ ਤੌਰ ਤੇ ਵੱਖ ਹੋਣ ਦੇ ਹੱਕ 'ਚ ਵੋਟ ਪਾਉਣਗੇ ਅੰਤ 'ਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਲੋਕਾਂ ਨੇ ਕਈ ਮਹੀਨੇ ਪਹਿਲਾਂ ਹੀ ਆਪਣਾ ਫੈਸਲਾ ਕਰ ਲਿਆ ਸੀ ਹਾਲਾਂਕਿ ਵੋਟਿੰਗ ਨੇੜੇ ਆਉਣ ਤੇ ਥੋੜਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਪਰ ਦੋਵੇਂ ਧਿਰਾਂ ਚਾਹੁੰਣਗੀਆਂ ਕਿ ਉਨ੍ਹਾਂ ਦੇ ਸਮਰਥਕ ਵੱਧ ਤੋਂ ਵੱਧ ਗਿਣਤੀ 'ਚ ਵੋਟ ਪਾਉਣ ਲਈ ਘਰਾਂ 'ਚੋਂ ਬਾਹਰ ਆਉਣ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਕੇ ਇੱਕ ਆਜ਼ਾਦ ਦੇਸ਼ ਬਣਾਉਣ ਦੀ ਲਾਗਤ ਨੂੰ ਲੈ ਕੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਅਲਬਰਟਾ ਟ੍ਰਾਂਜ਼ੀਸ਼ਨ ਕੌਂਸਲ ਨਾਮਕ ਆਜ਼ਾਦੀ ਸਮਰਥਕ ਸੰਸਥਾ ਨੇ ਇੱਕ ਵਿੱਤੀ ਯੋਜਨਾ ਜਾਰੀ ਕੀਤੀ ਹੈ ਇਸ ਰਿਪੋਰਟ ਅਨੁਸਾਰ ਨਵਾਂ ਦੇਸ਼ ਬਣਾਉਣ ਲਈ ਇੱਕ ਵਾਰ ਲਗਭਗ $5 ਅਰਬ ਦਾ ਖਰਚਾ ਆਵੇਗਾ ਜਦਕਿ ਆਜ਼ਾਦ ਅਲਬਰਟਾ ਕੋਲ ਹਰ ਸਾਲ 22.2 ਤੋਂ $32.1 ਅਰਬ ਦਾ ਬਜਟ ਸਰਪਲਸ ਹੋਵੇਗਾ ਰਿਪੋਰਟ ਦੇ ਲੇਖਕ ਡੈਨਿਸ ਕਾਲਮਾ ਦਾ ਕਹਿਣਾ ਹੈ ਕਿ ਅਲਬਰਟਾ ਲਈ ਆਜ਼ਾਦ ਹੋਣਾ ਅਤੇ ਵਿੱਤੀ ਤੌਰ ਤੇ ਸਫਲ ਹੋਣਾ ਬਿਲਕੁਲ ਸੰਭਵ ਹੈ ਉਨ੍ਹਾਂ ਅਨੁਸਾਰ ਹਰ ਸਾਲ ਬਚਣ ਵਾਲੇ $ਅਰਬਾਂ ਦੀ ਵਰਤੋਂ ਟੈਕਸ ਘਟਾਉਣ ਕਰਜ਼ਾ ਲਾਉਣ ਬਚਤ ਵਧਾਉਣ ਤੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਕੀਤੀ ਜਾ ਸਕਦੀ ਹੈ ਹਾਲਾਂਕਿ ਵਿੱਤੀ ਤੇ ਆਰਥਿਕ ਮਾਹਿਰਾਂ ਨੇ ਇਸ ਰਿਪੋਰਟ ਤੇ ਗੰਭੀਰ ਸਵਾਲ ਚੁੱਕੇ ਨੇ ਯੂਨੀਵਰਸਿਟੀ ਆਫ ਕੈਲਗਰੀ ਦੇ ਪਬਲਿਕ ਪਾਲਿਸੀ ਸਕੂਲ ਅਤੇ ਖਜ਼ਾਨਾ ਬੋਰਡ ਦੇ ਮਾਹਿਰਾਂ ਅਨੁਸਾਰ ਏਟੀਸੀ ਦੇ ਅੰਕੜੇ ਅਸਲ ਨਾਲੋਂ ਬਹੁਤ ਦੂਰ ਨੇ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਨਵਾਂ ਦੇਸ਼ ਬਣਾਉਣ ਤੇ $50 ਅਰਬ ਤੋਂ $200 ਅਰਬ ਤੱਕ ਦਾ ਖਰਚਾ ਆ ਸਕਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਏਟੀਸੀ ਦੀ ਰਿਪੋਰਟ 'ਚ ਕੈਨੇਡਾ ਦੇ ਰਾਸ਼ਟਰੀ ਕਰਜ਼ੇ 'ਚ ਅਲਬਰਟਾ ਦੇ ਹਿੱਸੇ ਨੂੰ ਪੂਰੀ ਤਰ੍ਹਾਂ ਅਣਦੇਖਾ ਕੀਤਾ ਗਿਆ ਹੈ ਜੇਕਰ ਅਲਬਰਟਾ ਵੱਖ ਹੁੰਦਾ ਹੈ ਤਾਂ ਉਸ ਦੇ ਸਿਰ $324 ਅਰਬ ਤੋਂ $442 ਅਰਬ ਤੱਕ ਦਾ ਕਰਜ਼ਾ ਆ ਸਕਦਾ ਏ ਇਸ ਤੋਂ ਇਲਾਵਾ ਰਿਪੋਰਟ 'ਚ ਬਜ਼ੁਰਗਾਂ ਘੱਟ ਆਮਦਨ ਵਾਲੇ ਪਰਿਵਾਰਾਂ ਅਤੇ ਬੱਚਿਆਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ 'ਚ ਕੀਤੀਆਂ ਜਾਣ ਵਾਲੀਆਂ ਸੰਭਾਵੀ ਕਟੌਤੀਆਂ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ ਅਰਥਸ਼ਾਸਤਰੀ ਟ੍ਰੈਵਰ ਟੌਮ ਨੇ ਕਿਹਾ ਹੈ ਕਿ ਬਿਨਾਂ ਕਿਸੇ ਕਰਜ਼ੇ ਦੇ ਆਜ਼ਾਦ ਹੋਣ ਦੀ ਕਲਪਨਾ ਕਰਨਾ ਅਸਲ 'ਚ ਸੰਭਵ ਨਹੀਂ ਹੈ ਏਟੀਸੀ ਦੁਆਰਾ ਦਿਖਾਈ ਗਈ ਬਚਤ ਸਿਰਫ ਸਰਕਾਰੀ ਸੇਵਾਵਾਂ ਤੇ ਸਹੂਲਤਾਂ

ਚ ਵੱਡੀ ਕਟੌਤੀ ਕਰਕੇ ਹੀ ਸੰਭਵ ਹੋ ਸਕਦੀ ਹੈ ਜੋ ਕਿ ਆਮ ਲੋਕਾਂ ਲਈ ਨੁਕਸਾਨਦੇਹ ਹੋਵੇਗੀ। ਫੈਡਰਲ ਸਰਕਾਰ ਨੇ 6 ਗਲੋਬਲਾਈ ਨਿਗਰਾਨੀ ਜਹਾਜ਼ ਖਰੀਦਣ ਲਈ ਇੱਕ ਮੁੱਢਲਾ ਸਮਝੌਤਾ ਕੀਤਾ ਹੈ। ਇਹ ਖਾਸ ਜਹਾਜ਼ ਸਵੀਡਨ ਦੀ ਕੰਪਨੀ ਸਾਬ ਅਤੇ ਕੈਨੇਡਾ ਦੀ ਬੰਬਾਰਡੀਅਰ ਕੰਪਨੀ ਵੱਲੋਂ ਮਿਲ ਕੇ ਦੇਸ਼ ਵਿੱਚ ਹੀ ਬਣਾਏ ਜਾਣਗੇ। ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਸਮਝੌਤਾ ਇਨ੍ਹਾਂ ਰਡਾਰ ਵਾਲੇ ਜਹਾਜ਼ਾਂ ਦੀ ਖਰੀਦ ਅਤੇ ਇਨ੍ਹਾਂ ਨੂੰ ਬਣਾਉਣ ਦੇ ਸਮੇਂ ਬਾਰੇ ਅੰਤਿਮ ਗੱਲਬਾਤ ਦਾ ਆਧਾਰ ਬਣੇਗੀ। ਮਈ ਦੇ ਅਖੀਰ 'ਚ ਕੰਪਨੀ ਉੱਤਰੀ ਅਮਰੀਕਾ 'ਚ ਆਪਣੇ ਸਟੋਰਾਂ ਦੀ ਗਿਣਤੀ ਵਧਾਉਣ ਲਈ ਅਜੇ ਵੀ ਵਚਨਬੱਧ ਹੈ। ਸਟਾਰਬਕਸ ਅਨੁਸਾਰ ਪ੍ਰਭਾਵਿਤ ਕਰਮਚਾਰੀਆਂ ਨੂੰ ਜੇਕਰ ਸੰਭਵ ਹੋਇਆ ਤਾਂ ਦੂਜੇ ਸਟੋਰਾਂ 'ਚ ਤਬਦੀਲ ਕੀਤਾ ਜਾਵੇਗਾ, ਨਹੀਂ ਤਾਂ ਉਹਨਾਂ ਨੂੰ ਵਿੱਤੀ ਮਦਦ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਮਈ 'ਚ ਵੀ ਸਟਾਰਬਕਸ ਨੇ 300 ਕਾਰਪੋਰੇਟ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਤੇ ਕੁਝ ਦਫ਼ਤਰ ਬੰਦ ਕਰ ਦਿੱਤੇ ਸਨ। ਕੈਨੇਡਾ 'ਚ ਕਿੰਨੇ ਸਟੋਰ ਬੰਦ ਹੋਣਗੇ ਇਸ ਬਾਰੇ ਕੰਪਨੀ ਦੇ ਬੁਲਾਰੇ ਨੇ ਕੋਈ ਸਪਸ਼ਟ ਗਿਣਤੀ ਨਹੀਂ ਦੱਸੀ। ਇਸ ਖ਼ਬਰ ਤੋਂ ਬਾਅਦ ਸਟਾਰਬਕਸ ਦੇ ਸ਼ੇਅਰਾਂ 'ਚ 0.3% ਦੀ ਗਿਰਾਵਟ ਦੇਖੀ ਗਈ ਹੈ। 3.5 ਹਫ਼ਤਿਆਂ 'ਚ ਅਲਬਰਟਾ ਦੇ ਲੋਕਾਂ ਨੂੰ ਰੈਫਰੈਂਡਮ ਰਾਹੀਂ ਪੁੱਛਿਆ ਜਾਵੇਗਾ ਕਿ ਕੀ ਉਹ ਕੈਨੇਡਾ 'ਚ ਰਹਿਣਾ ਚਾਹੁੰਦੇ ਨੇ ਜਾਂ ਇਸ ਤੋਂ ਵੱਖ ਹੋਣਾ ਚਾਹੁੰਦੇ ਨੇ। ਇਸ ਸਬੰਧੀ ਜ਼ਿਆਦਾਤਰ ਲੋਕਾਂ ਨੇ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਏ। ਇਸ ਸਬੰਧੀ ਇਪਸਸ ਵੱਲੋਂ 18 ਤੋਂ 22 ਸਤੰਬਰ ਦਰਮਿਆਨ ਆਨਲਾਈਨ ਇੱਕ ਸਰਵੇਖਣ ਕੀਤਾ ਗਿਆ ਜਿਸ ਵਿੱਚ 1500 ਕੈਨੇਡੀਅਨ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ 600 ਅਲਬਰਟਾ ਦੇ ਵਸਨੀਕ ਸਨ। ਸਰਵੇਖਣ ਅਨੁਸਾਰ ਅਲਬਰਟਾ ਦੇ 70% ਲੋਕ 19 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ 'ਚ ਕੈਨੇਡਾ ਦਾ ਹਿੱਸਾ ਬਣੇ ਰਹਿਣ ਦੇ ਪੱਖ 'ਚ ਵੋਟ ਪਾਉਣਗੇ। ਦੂਜੇ ਪਾਸੇ ਸਿਰਫ 20% ਲੋਕ ਅਲਬਰਟਾ ਨੂੰ ਵੱਖ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੱਕ 'ਚ ਨੇ। ਵੱਖ ਹੋਣ ਦੀ ਮੰਗ ਕਰਨ ਵਾਲਿਆਂ 'ਚ ਜ਼ਿਆਦਾਤਰ ਨੌਜਵਾਨ ਅਤੇ ਕੈਲਗਰੀ ਤੇ ਐਡਮਿੰਟਨ ਤੋਂ ਬਾਹਰ ਰਹਿਣ ਵਾਲੇ ਪਿੰਡਾਂ ਦੇ ਲੋਕ ਸ਼ਾਮਲ ਨੇ। ਇਪਸਸ ਦੇ ਅਧਿਕਾਰੀ ਗ੍ਰੈਗਰੀ ਜੈਕ ਨੇ ਕਿਹਾ ਹੈ ਕਿ ਸ਼ਹਿਰਾਂ 'ਚ ਰਹਿਣ ਵਾਲੇ ਅਤੇ ਵੱਡੀ ਉਮਰ ਦੇ ਲੋਕ ਕੈਨੇਡਾ ਨਾਲ ਹੀ ਰਹਿਣਾ ਚਾਹੁੰਦੇ ਨੇ। ਉਨ੍ਹਾਂ ਦੱਸਿਆ ਕਿ ਇਸ ਵੋਟਿੰਗ 'ਚ ਇਹ ਗੱਲ ਬਹੁਤ ਅੱਡੇ 3 ਹਫ਼ਤਿਆਂ 'ਚ ਅਲਬਰਟਾ ਦੇ ਲੋਕਾਂ ਨੂੰ ਰੈਫਰੈਂਡਮ ਰਾਹੀਂ ਪੁੱਛਿਆ ਜਾਵੇਗਾ ਕਿ ਕੀ ਉਹ ਕੈਨੇਡਾ 'ਚ ਰਹਿਣਾ ਚਾਹੁੰਦੇ ਨੇ ਜਾਂ ਇਸ ਤੋਂ ਵੱਖ ਹੋਣਾ ਚਾਹੁੰਦੇ ਨੇ। ਇਸ ਸਬੰਧੀ ਜ਼ਿਆਦਾਤਰ ਲੋਕਾਂ ਨੇ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਏ। ਇਸ ਸਬੰਧੀ ਇਪਸਸ ਵੱਲੋਂ 18 ਤੋਂ 22 ਸਤੰਬਰ ਦਰਮਿਆਨ ਆਨਲਾਈਨ ਇੱਕ ਸਰਵੇਖਣ ਕੀਤਾ ਗਿਆ ਜਿਸ ਵਿੱਚ 1500 ਕੈਨੇਡੀਅਨ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ 600 ਅਲਬਰਟਾ ਦੇ ਵਸਨੀਕ ਸਨ। ਸਰਵੇਖਣ ਅਨੁਸਾਰ ਅਲਬਰਟਾ ਦੇ 70% ਲੋਕ 19 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ 'ਚ ਕੈਨੇਡਾ ਦਾ ਹਿੱਸਾ ਬਣੇ ਰਹਿਣ ਦੇ ਪੱਖ 'ਚ ਵੋਟ ਪਾਉਣਗੇ। ਦੂਜੇ ਪਾਸੇ ਸਿਰਫ 20% ਲੋਕ ਅਲਬਰਟਾ ਨੂੰ ਵੱਖ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੱਕ 'ਚ ਨੇ। ਵੱਖ ਹੋਣ ਦੀ ਮੰਗ ਕਰਨ ਵਾਲਿਆਂ 'ਚ ਜ਼ਿਆਦਾਤਰ ਨੌਜਵਾਨ ਅਤੇ ਕੈਲਗਰੀ ਤੇ ਐਡਮਿੰਟਨ ਤੋਂ ਬਾਹਰ ਰਹਿਣ ਵਾਲੇ ਪਿੰਡਾਂ ਦੇ ਲੋਕ ਸ਼ਾਮਲ ਨੇ। ਇਪਸਸ ਦੇ ਅਧਿਕਾਰੀ ਗ੍ਰੈਗਰੀ ਜੈਕ ਨੇ ਕਿਹਾ ਹੈ ਕਿ ਸ਼ਹਿਰਾਂ 'ਚ ਰਹਿਣ ਵਾਲੇ ਅਤੇ ਵੱਡੀ ਉਮਰ ਦੇ ਲੋਕ ਕੈਨੇਡਾ ਨਾਲ ਹੀ ਰਹਿਣਾ ਚਾਹੁੰਦੇ ਨੇ। ਉਨ੍ਹਾਂ ਦੱਸਿਆ ਕਿ ਇਸ ਵੋਟਿੰਗ 'ਚ ਇਹ ਗੱਲ ਬਹੁਤ ਅਹਿਮ ਹੋਵੇਗੀ ਕਿ ਕਿੰਨੇ ਲੋਕ ਵੋਟ ਪਾਉਣ ਆਉਂਦੇ ਨੇ। ਵੱਖ ਹੋਣ ਦੀ ਮੰਗ ਕਰਨ ਵਾਲੇ ਲੋਕ ਵੋਟ ਪਾਉਣ ਲਈ ਜ਼ਿਆਦਾ ਉਤਸ਼ਾਹਿਤ ਨੇ। ਜੇਕਰ ਕੈਨੇਡਾ ਨਾਲ ਰਹਿਣ ਵਾਲੇ ਲੋਕ ਘਰ ਹੀ ਰਹਿੰਦੇ ਨੇ ਤੇ ਵੋਟ ਪਾਉਣ ਨਹੀਂ ਜਾਂਦੇ ਤਾਂ ਵੱਖ ਹੋਣ ਦੇ ਸਮਰਥਕਾਂ ਦੀ ਗਿਣਤੀ ਅਸਲ ਨਾਲੋਂ ਜ਼ਿਆਦਾ ਲੱਗ ਸਕਦੀ ਹੈ। ਸਰਵੇਖਣ ਮੁਤਾਬਕ 76% ਲੋਕ ਜਾਣਦੇ ਨੇ ਕਿ ਵੋਟਿੰਗ ਵਾਲੇ ਬੈਲਟ ਪੇਪਰ 'ਚ ਕਈ ਸਵਾਲ ਹੋਣਗੇ। 62% ਲੋਕ ਸਾਰੇ 10 ਸਵਾਲਾਂ ਤੇ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਨੇ। ਸ਼ੁਰੂ 'ਚ ਇਸ ਵੋਟਿੰਗ ਲਈ ਸਿਰਫ 9 ਸਵਾਲ। 3.5 ਹਫ਼ਤਿਆਂ 'ਚ ਅਲਬਰਟਾ ਦੇ ਲੋਕਾਂ ਨੂੰ ਰੈਫਰੈਂਡਮ ਰਾਹੀਂ ਪੁੱਛਿਆ ਜਾਵੇਗਾ ਕਿ ਕੀ ਉਹ ਕੈਨੇਡਾ 'ਚ ਰਹਿਣਾ ਚਾਹੁੰਦੇ ਨੇ ਜਾਂ ਇਸ ਤੋਂ ਵੱਖ ਹੋਣਾ ਚਾਹੁੰਦੇ ਨੇ। ਇਸ ਸਬੰਧੀ ਜ਼ਿਆਦਾਤਰ ਲੋਕਾਂ ਨੇ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਏ। ਇਸ ਸਬੰਧੀ ਇਪਸਸ ਵੱਲੋਂ 18 ਤੋਂ 22 ਸਤੰਬਰ ਦਰਮਿਆਨ ਆਨਲਾਈਨ ਇੱਕ ਸਰਵੇਖਣ ਕੀਤਾ ਗਿਆ ਜਿਸ ਵਿੱਚ 1500 ਕੈਨੇਡੀਅਨ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ 600 ਅਲਬਰਟਾ ਦੇ ਵਸਨੀਕ ਸਨ। ਸਰਵੇਖਣ ਅਨੁਸਾਰ ਅਲਬਰਟਾ ਦੇ 70% ਲੋਕ 19 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ 'ਚ ਕੈਨੇਡਾ ਦਾ ਹਿੱਸਾ ਬਣੇ ਰਹਿਣ ਦੇ ਪੱਖ 'ਚ ਵੋਟ ਪਾਉਣਗੇ। ਦੂਜੇ ਪਾਸੇ ਸਿਰਫ 20% ਲੋਕ ਅਲਬਰਟਾ ਨੂੰ ਵੱਖ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੱਕ 'ਚ ਨੇ। ਵੱਖ ਹੋਣ ਦੀ ਮੰਗ ਕਰਨ ਵਾਲਿਆਂ 'ਚ ਜ਼ਿਆਦਾਤਰ ਨੌਜਵਾਨ ਅਤੇ ਕੈਲਗਰੀ ਤੇ ਐਡਮਿੰਟਨ ਤੋਂ ਬਾਹਰ ਰਹਿਣ ਵਾਲੇ ਪਿੰਡਾਂ ਦੇ ਲੋਕ ਸ਼ਾਮਲ ਨੇ। ਇਪਸਸ ਦੇ ਅਧਿਕਾਰੀ ਗ੍ਰੈਗਰੀ ਜੈਕ ਨੇ ਕਿਹਾ ਹੈ ਕਿ ਸ਼ਹਿਰਾਂ 'ਚ ਰਹਿਣ ਵਾਲੇ ਅਤੇ ਵੱਡੀ ਉਮਰ ਦੇ ਲੋਕ ਕੈਨੇਡਾ ਨਾਲ ਹੀ ਰਹਿਣਾ ਚਾਹੁੰਦੇ ਨੇ। ਉਨ੍ਹਾਂ ਦੱਸਿਆ ਕਿ ਇਸ ਵੋਟਿੰਗ 'ਚ ਇਹ ਗੱਲ ਬਹੁਤ ਅਹਿਮ ਹੋਵੇਗੀ ਕਿ ਕਿੰਨੇ ਲੋਕ ਵੋਟ ਪਾਉਣ ਆਉਂਦੇ ਨੇ। ਵੱਖ ਹੋਣ ਦੀ ਮੰਗ ਕਰਨ ਵਾਲੇ ਲੋਕ ਵੋਟ ਪਾਉਣ ਲਈ ਜ਼ਿਆਦਾ ਉਤਸ਼ਾਹਿਤ ਨੇ। ਜੇਕਰ ਕੈਨੇਡਾ ਨਾਲ ਰਹਿਣ ਵਾਲੇ ਲੋਕ ਘਰ ਹੀ ਰਹਿੰਦੇ ਨੇ ਤੇ ਵੋਟ ਪਾਉਣ ਨਹੀਂ ਜਾਂਦੇ ਤਾਂ ਵੱਖ ਹੋਣ ਦੇ ਸਮਰਥਕਾਂ ਦੀ ਗਿਣਤੀ ਅਸਲ ਨਾਲੋਂ ਜ਼ਿਆਦਾ ਲੱਗ ਸਕਦੀ ਹੈ। ਸਰਵੇਖਣ ਮੁਤਾਬਕ 76% ਲੋਕ ਜਾਣਦੇ ਨੇ ਕਿ ਵੋਟਿੰਗ ਵਾਲੇ ਬੈਲਟ ਪੇਪਰ 'ਚ ਕਈ ਸਵਾਲ ਹੋਣਗੇ। 62% ਲੋਕ ਸਾਰੇ 10 ਸਵਾਲਾਂ ਤੇ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਨੇ। ਸ਼ੁਰੂ 'ਚ ਇਸ ਵੋਟਿੰਗ ਲਈ ਸਿਰਫ 9 ਸਵਾਲ ਸਨ।
ਜੋ ਇਮੀਗ੍ਰੇਸ਼ਨ ਤੇ ਸੰਵਿਧਾਨ ਬਾਰੇ ਸਨ ਫਿਰ 21 ਮਈ ਨੂੰ ਪ੍ਰੀਮੀਅਰ ਡੈਨੀਅਲ ਸਮਿਥ ਨੇ ਇੱਕ 10ਵਾਂ ਸਵਾਲ ਜੋੜ ਦਿੱਤਾ ਜੋ ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਬਾਰੇ ਸੀ ਹੁਣ ਲੋਕਾਂ ਅਤੇ ਸਿਆਸਤਦਾਨਾਂ ਦਾ ਸਾਰਾ ਧਿਆਨ ਇਸੇ ਆਖਰੀ ਸਵਾਲ ਤੇ ਹੈ ਇਪਸਸ ਨੇ ਲੋਕਾਂ ਨੂੰ ਇਹ ਵੀ ਪੁੱਛਿਆ ਕਿ ਜੇਕਰ ਭਵਿੱਖ 'ਚ ਪੱਕੇ ਤੌਰ ਤੇ ਵੱਖ ਹੋਣ ਲਈ ਕੋਈ ਫਾਈਨਲ ਵੋਟਿੰਗ ਹੁੰਦੀ ਹੈ ਤਾਂ ਉਹ ਕੀ ਕਰਨਗੇ ਇਸ ਸਥਿਤੀ ਵਿੱਚ ਵੀ 74% ਲੋਕਾਂ ਨੇ ਕਿਹਾ ਕਿ ਉਹ ਕੈਨੇਡਾ 'ਚ ਹੀ ਰਹਿਣਾ ਚਾਹੁਣਗੇ ਦੂਜੇ ਪਾਸੇ ਸਿਰਫ 14%

ਲੋਕਾਂ ਨੇ ਕਿਹਾ ਕਿ ਉਹ ਪੱਕੇ ਤੌਰ ਤੇ ਵੱਖ ਹੋਣ ਦੇ ਹੱਕ 'ਚ ਵੋਟ ਪਾਉਣਗੇ। ਅੰਤ 'ਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਲੋਕਾਂ ਨੇ ਕਈ ਮਹੀਨੇ ਪਹਿਲਾਂ ਹੀ ਆਪਣਾ ਫੈਸਲਾ ਕਰ ਲਿਆ ਸੀ। ਹਾਲਾਂਕਿ ਵੋਟਿੰਗ ਨੇੜੇ ਆਉਣ ਤੇ ਥੋੜਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ, ਪਰ ਦੋਵੇਂ ਧਿਰਾਂ ਚਾਹੁਣਗੀਆਂ ਕਿ ਉਹਨਾਂ ਦੇ ਸਮਰਥਕ ਵੱਧ ਤੋਂ ਵੱਧ ਗਿਣਤੀ 'ਚ ਵੋਟ ਪਾਉਣ ਲਈ ਘਰਾਂ 'ਚੋਂ ਬਾਹਰ ਆਉਣ। ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਕੇ ਇੱਕ ਆਜ਼ਾਦ ਦੇਸ਼ ਬਣਾਉਣ ਦੀ ਲਾਗਤ ਨੂੰ ਲੈ ਕੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਅਲਬਰਟਾ ਟ੍ਰਾਂਜ਼ਿਸ਼ਨ ਕੌਂਸਲ ਨਾਮਕ ਆਜ਼ਾਦੀ ਸਮਰਥਕ ਸੰਸਥਾ ਨੇ ਇੱਕ ਵਿੱਤੀ ਯੋਜਨਾ ਜਾਰੀ ਕੀਤੀ ਹੈ। ਇਸ ਰਿਪੋਰਟ ਅਨੁਸਾਰ ਨਵਾਂ ਦੇਸ਼ ਬਣਾਉਣ ਲਈ ਇੱਕ ਵਾਰ ਲਗਭਗ $5 ਅਰਬ ਦਾ ਖਰਚਾ ਆਵੇਗਾ, ਜਦਕਿ ਆਜ਼ਾਦ ਅਲਬਰਟਾ ਕੋਲ ਹਰ ਸਾਲ 22.2 ਤੋਂ 32.1 ਅਰਬ ਡਾਲਰ ਦਾ ਬਜਟ ਸਰਪਲਸ ਹੋਵੇਗਾ। ਰਿਪੋਰਟ ਦੇ ਲੇਖਕ ਡੈਨਿਸ ਕਾਲਮਾ ਦਾ ਕਹਿਣਾ ਹੈ ਕਿ ਅਲਬਰਟਾ ਲਈ ਆਜ਼ਾਦ ਹੋਣਾ ਅਤੇ ਵਿੱਤੀ ਤੌਰ ਤੇ ਸਫਲ ਹੋਣਾ ਬਿਲਕੁਲ ਸੰਭਵ ਹੈ। ਉਨ੍ਹਾਂ ਅਨੁਸਾਰ ਹਰ ਸਾਲ ਬਚਣ ਵਾਲੇ $ਅਰਬਾਂ ਦੀ ਵਰਤੋਂ ਟੈਕਸ ਘਟਾਉਣ, ਕਰਜ਼ਾ ਲਾਉਣ, ਬਚਤ ਵਧਾਉਣ ਤੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ ਵਿੱਤੀ ਤੇ ਆਰਥਿਕ ਮਾਹਿਰਾਂ ਨੇ ਇਸ ਰਿਪੋਰਟ ਤੇ ਗੰਭੀਰ ਸਵਾਲ ਚੁੱਕੇ ਨੇ। ਯੂਨੀਵਰਸਿਟੀ ਆਫ ਕੈਲਗਰੀ ਦੇ ਪਬਲਿਕ ਪਾਲਿਸੀ ਸਕੂਲ ਅਤੇ ਖਜ਼ਾਨਾ ਬੋਰਡ ਦੇ ਮਾਹਿਰਾਂ ਅਨੁਸਾਰ ਏਟੀਸੀ ਦੇ ਅੰਕੜੇ ਅਸਲ ਨਾਲੋਂ ਬਹੁਤ ਦੂਰ ਨੇ। ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਨਵਾਂ ਦੇਸ਼ ਬਣਾਉਣ ਤੇ $50 ਅਰਬ ਤੋਂ $200 ਅਰਬ ਤੱਕ ਦਾ ਖਰਚਾ ਆ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਏਟੀਸੀ ਦੀ ਰਿਪੋਰਟ 'ਚ ਕੈਨੇਡਾ ਦੇ ਰਾਸ਼ਟਰੀ ਕਰਜ਼ੇ 'ਚ ਅਲਬਰਟਾ ਦੇ ਹਿੱਸੇ ਨੂੰ ਪੂਰੀ ਤਰ੍ਹਾਂ ਅਣਦੇਖਾ ਕੀਤਾ ਗਿਆ ਹੈ। ਜੇਕਰ ਅਲਬਰਟਾ ਵੱਖ ਹੁੰਦਾ ਹੈ ਤਾਂ ਉਸ ਦੇ ਸਿਰ $324 ਅਰਬ ਤੋਂ $442 ਅਰਬ ਤੱਕ ਦਾ ਕਰਜ਼ਾ ਆ ਸਕਦਾ ਹੈ। ਇਸ ਤੋਂ ਇਲਾਵਾ ਰਿਪੋਰਟ 'ਚ ਬਜ਼ੁਰਗਾਂ, ਘੱਟ ਆਮਦਨ ਵਾਲੇ ਪਰਿਵਾਰਾਂ ਅਤੇ ਬੱਚਿਆਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ 'ਚ ਕੀਤੀਆਂ ਜਾਣ ਵਾਲੀਆਂ ਸੰਭਾਵੀ ਕਟੌਤੀਆਂ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਅਰਥਸ਼ਾਸਤਰੀ ਟ੍ਰੈਵਰ ਟੌਮ ਨੇ ਕਿਹਾ ਹੈ ਕਿ ਬਿਨਾਂ ਕਿਸੇ ਕਰਜ਼ੇ ਦੇ ਆਜ਼ਾਦ ਹੋਣ ਦੀ ਕਲਪਨਾ ਕਰਨਾ ਅਸਲ 'ਚ ਸੰਭਵ ਨਹੀਂ ਹੈ। ਏਟੀਸੀ ਦੁਆਰਾ ਦਿਖਾਈ ਗਈ ਬਚਤ ਸਿਰਫ ਸਰਕਾਰੀ ਸੇਵਾਵਾਂ ਤੇ ਸਹੂਲਤਾਂ 'ਚ ਵੱਡੀ ਕਟੌਤੀ ਕਰਕੇ ਹੀ ਸੰਭਵ ਹੋ ਸਕਦੀ ਹੈ, ਜੋ ਕਿ ਆਮ ਲੋਕਾਂ ਲਈ ਨੁਕਸਾਨਦੇਹ ਹੋਵੇਗੀ। ਫੈਡਰਲ ਸਰਕਾਰ ਨੇ 6 ਗਲੋਬਲਾਈ ਨਿਗਰਾਨੀ ਜਹਾਜ਼ ਖਰੀਦਣ ਲਈ ਇੱਕ ਮੁੱਢਲਾ ਸਮਝੌਤਾ ਕੀਤਾ ਹੈ। ਇਹ ਖਾਸ ਜਹਾਜ਼ ਸਵੀਡਨ ਦੀ ਕੰਪਨੀ ਸਾਬ ਅਤੇ ਕੈਨੇਡਾ ਦੀ ਬੰਬਾਰਡੀਅਰ ਕੰਪਨੀ ਵੱਲੋਂ ਮਿਲ ਕੇ ਦੇਸ਼ ਵਿੱਚ ਹੀ ਬਣਾਏ ਜਾਣਗੇ। ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਸਮਝੌਤਾ ਇਨ੍ਹਾਂ ਰਡਾਰ ਵਾਲੇ ਜਹਾਜ਼ਾਂ ਦੀ ਖਰੀਦ ਅਤੇ ਇਨ੍ਹਾਂ ਨੂੰ ਬਣਾਉਣ ਦੇ ਸਮੇਂ ਬਾਰੇ ਅੰਤਿਮ ਗੱਲਬਾਤ ਦਾ ਆਧਾਰ ਬਣੇਗੀ। ਮਈ ਦੇ ਅਖੀਰ 'ਚ ਸਰਕਾਰ ਨੇ ਇਹ ਜਹਾਜ਼ ਖਰੀਦਣ ਦੀ ਆਪਣੀ ਯੋਜਨਾ ਬਾਰੇ ਦੱਸਿਆ ਸੀ। ਇਹ ਜਹਾਜ਼ ਦੂਰੋਂ ਹੀ ਦੁਸ਼ਮਣ ਦੇ ਜਹਾਜ਼ਾਂ, ਮਿਜ਼ਾਈਲਾਂ ਅਤੇ ਡਰੋਨਾਂ ਦਾ ਪਤਾ ਲਗਾਉਣ ਤੇ ਉਨ੍ਹਾਂ ਤੇ ਨਜ਼ਰ ਰੱਖਣ ਲਈ ਵਰਤੇ ਜਾਂਦੇ ਨੇ। ਫੌਜ ਦੀ ਭਾਸ਼ਾ 'ਚ ਇਸ ਨੂੰ ਹਵਾ 'ਚ ਅਗੇਤੀ ਚੇਤਾਵਨੀ ਦੇਣ ਵਾਲੀ ਤਕਨੀਕ ਕਿਹਾ ਜਾਂਦਾ ਹੈ। ਸਰਕਾਰ ਹੁਣ ਇਸ ਦੇ ਅੰਤਿਮ ਕੰਟਰੈਕਟ ਲਈ ਗੱਲਬਾਤ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਇਸ ਦੀ ਕੁੱਲ ਕੀਮਤ ਦਾ ਜਾਂ ਸਮਾਂ ਸੀਮਾ ਦਾ ਕੁਝ ਪਤਾ ਨਹੀਂ ਲੱਗਾ। ਸਰਕਾਰ ਮੁਤਾਬਕ ਭਾਵੇਂ ਇਹ ਅਜੇ ਪੱਕਾ ਕੰਟਰੈਕਟ ਨਹੀਂ ਹੈ, ਪਰ ਇਹ ਜਹਾਜ਼ ਖਰੀਦਣ ਦੀ ਦਿਸ਼ਾ 'ਚ ਇੱਕ ਵੱਡਾ ਕਦਮ ਜ਼ਰੂਰ ਹੈ। ਆਉਣ ਵਾਲੀ ਗੱਲਬਾਤ 'ਚ ਜਹਾਜ਼ਾਂ ਨੂੰ ਕੈਨੇਡਾ ਦੀਆਂ ਜ਼ਰੂਰਤਾਂ ਮੁਤਾਬਕ ਤਿਆਰ ਕਰਨ ਤੇ ਜ਼ੋਰ ਦਿੱਤਾ ਜਾਵੇਗਾ। ਨਾਟੋ, ਸਵੀਡਨ, ਫਰਾਂਸ, ਨੀਦਰਲੈਂਡ ਤੇ UAE ਵੀ ਗਲੋਬਲਾਈ ਜਹਾਜ਼ਾਂ ਦੇ ਗਾਹਕ ਨੇ ਜਾਂ ਬਣ ਸਕਦੇ ਨੇ। ਕੈਨੇਡਾ ਸਰਕਾਰ ਇਨ੍ਹਾਂ ਦੇਸ਼ਾਂ ਲਈ ਵੀ ਕੁਝ ਜਹਾਜ਼ ਕੈਨੇਡਾ 'ਚ ਬਣਾਉਣ ਲਈ ਸਾਬ ਕੰਪਨੀ ਨਾਲ ਮਿਲ ਕੇ ਕੰਮ ਕਰ ਰਹੀ ਹੈ। ਸੂਤਰਾਂ ਮੁਤਾਬਕ ਇਹ ਜਹਾਜ਼ ਅਜੇ ਫੌਜ ਦੀਆਂ ਕੁਝ ਹੀ ਜ਼ਰੂਰਤਾਂ ਪੂਰੀਆਂ ਕਰਦੇ ਨੇ ਅਤੇ ਇਨ੍ਹਾਂ 'ਚ ਕਾਫੀ ਬਦਲਾਅ ਕਰਨ ਦੀ ਲੋੜ ਹੋਵੇਗੀ। ਸਰਕਾਰ ਨੇ ਦੱਸਿਆ ਕਿ ਇਸ ਕੰਟਰੈਕਟ 'ਚ ਦਿਲਚਸਪੀ ਲੈਣ ਵਾਲੀਆਂ ਅਮਰੀਕੀ ਕੰਪਨੀਆਂ ਬੋਇੰਗ ਅਤੇ L3 Harris ਦਾ ਵੀ ਇਹੀ ਹਾਲ ਹੈ। ਇਸੇ ਲਈ ਗਲੋਬਲਾਈ ਨੂੰ ਆਰਥਿਕ ਅਤੇ ਭੂ ਰਾਜਨੀਤਿਕ ਕਾਰਨਾਂ ਕਰਕੇ ਚੁਣਿਆ ਗਿਆ। ਰੱਖਿਆ ਖਰੀਦ ਲਈ ਜ਼ਿੰਮੇਵਾਰ ਮੰਤਰੀ ਸਟੀਫਨ ਫੋਹਰ ਨੇ ਕਿਹਾ ਕਿ ਕੈਨੇਡਾ ਦਾ ਮਕਸਦ ਸਿਰਫ ਫੌਜੀ ਸਮਾਨ ਖਰੀਦਣਾ ਨਹੀਂ, ਸਗੋਂ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਤੇ ਕੈਨੇਡੀਅਨ ਕੰਪਨੀਆਂ ਲਈ ਨਵੇਂ ਮੌਕੇ ਪੈਦਾ ਕਰਨਾ ਵੀ ਹੈ। ਦੂਜੇ ਪਾਸੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ ਬਿਨਾਂ ਟੈਂਡਰ ਕੱਢੇ ਇਹ ਜਹਾਜ਼ ਖਰੀਦਣ ਦੇ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਆਡੀਟਰ ਜਨਰਲ ਤੇ ਸੰਸਦੀ ਬਜਟ ਅਧਿਕਾਰੀ ਤੋਂ ਇਸ ਪ੍ਰੋਜੈਕਟ ਦੀ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਦੇ ਆਗੂ ਜੇਮਸ ਬੇਜ਼ਾਨ ਨੇ ਕਿਹਾ ਹੈ ਕਿ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਨੇਤਾਵਾਂ ਨੇ ਕੀ ਅਫਸਰਾਂ ਨੇ ਰਾਸ਼ਟਰਪਤੀ ਸੁਰੱਖਿਆ ਨਾਲੋਂ ਰਾਜਨੀਤਿਕ ਫੈਸਲਿਆਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਹੈ ਜਾਂ ਨਹੀਂ। ਅਮਰੀਕਾ ਦੇ ਇੱਕ ਸੀਨੀਅਰ ਫੌਜੀ ਕਮਾਂਡਰ ਐਡਮਿਰਲ ਸੈਮੂਅਲ ਪਪਾਰੋ ਨੇ ਕੈਨੇਡਾ ਦੇ ਅਮਰੀਕੀ ਹਮਲੇ ਦੇ ਖਦਸ਼ੇ ਨਾਲ ਜੁੜੇ ਸਵਾਲ ਨੂੰ ਪੂਰੀ ਤਰ੍ਹਾਂ ਹਾਸੋਹੀਣਾ ਦੱਸ ਕੇ ਖਾਰਜ ਕਰ ਦਿੱਤਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਨ੍ਹਾਂ ਦੇ ਰੱਖਿਆ ਅਧਿਕਾਰੀਆਂ ਲਈ ਇਹ ਗੱਲ ਬਿਲਕੁਲ ਅਣਦੇਖੀ ਕਰਨ ਵਾਲੀ ਨਹੀਂ ਹੈ। ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਲਈ ਵਰ੍ਹਿਆਂ ਪੁਰਾਣੀਆਂ ਐਮਰਜੈਂਸੀ ਫੌਜੀ ਯੋਜਨਾਵਾਂ ਨੂੰ ਦੁਬਾਰਾ ਪਰਖਣਾ ਸ਼ੁਰੂ ਕਰ ਦਿੱਤਾ ਹੈ। ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਕਾਰਨੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਗੱਲ ਦੀ ਵੀ ਤਿਆਰੀ ਕੀਤੀ ਹੈ ਕਿ ਜੇਕਰ ਟਰੰਪ ਪ੍ਰਸ਼ਾਸਨ ਕੈਨੇਡਾ ਖਿਲਾਫ਼ ਕੋਈ ਫੌਜੀ ਕਾਰਵਾਈ ਕਰਨ ਦਾ ਹੁਕਮ ਦਿੰਦਾ ਏ ਤਾਂ ਕੀ ਕੀਤਾ ਜਾਵੇਗਾ। ਉਨ੍ਹਾਂ ਮੁਤਾਬਕ ਭਾਵੇਂ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ, ਪਰ ਇਸ ਖਤਰੇ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦੇ ਨੇ, ਤਾਂ ਉਨ੍ਹਾਂ ਸੰਕੇਤ ਦਿੱਤਾ ਕਿ ਉਨ੍ਹਾਂ ਨੇ ਫੌਜੀ ਹਮਲੇ ਦੀ ਹਰ ਸੰਭਾਵਨਾ ਦੀ ਬਰੀਕੀ ਨਾਲ ਸਮੀਖਿਆ ਕੀਤੀ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਵੀ

ਕਿਹਾ ਕਿ ਦੁਨੀਆ ਭਰ ਦੀਆਂ ਫੌਜਾਂ ਅਜਿਹੇ ਖਤਰਿਆਂ ਦਾ ਵਿਸ਼ਲੇਸ਼ਣ ਕਰਦੀਆਂ ਨੇ ਤੇ ਕੈਨੇਡਾ ਲਈ ਆਪਣੀ ਸੁਰੱਖਿਆ ਬਾਰੇ ਸੋਚਣਾ ਸੁਭਾਵਿਕ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਦੇ ਵੱਡੇ ਖੇਤਰਫਲ ਕਾਰਨ ਅਮਰੀਕਾ ਲਈ ਪੂਰੇ ਦੇਸ਼ ਤੇ ਕਬਜ਼ਾ ਕਰਨਾ ਬਹੁਤ ਔਖਾ ਹੋਵੇਗਾ। ਜੇਕਰ ਪਰੰਪਰਾਗਤ ਜੰਗ ਹੁੰਦੀ ਹੈ ਤੇ ਕੈਨੇਡਾ ਦੀ ਫੌਜ ਜਲਦੀ ਪ੍ਰਭਾਵਿਤ ਹੋ ਸਕਦੀ ਹੈ ਪਰ ਬਾਅਦ ਚ ਗੁਰੀਲਾ ਯੁੱਧ ਰਾਹੀਂ ਵਿਰੋਧ ਕੀਤਾ ਜਾ ਸਕਦਾ ਹੈ। ਸੇਵਾ ਮੁਕਤ ਲੈਫਟੀਨੈਂਟ ਜਨਰਲ ਐਂਡਰਿਊ ਲੈਸਲੀ ਨੇ ਦੱਸਿਆ ਕਿ ਅਜਿਹੀਆਂ ਐਮਰਜੈਂਸੀ ਯੋਜਨਾਵਾਂ ਨੂੰ ਸਮੇਂ ਤੇ ਬਦਲਦੇ ਹਾਲਾਤਾਂ ਦੇ ਹਿਸਾਬ ਨਾਲ ਅਪਡੇਟ ਕੀਤਾ ਜਾਂਦਾ ਹੈ। 2024 ਚ ਟਰੰਪ ਦੀ ਦੁਬਾਰਾ ਜਿੱਤ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀਆਂ ਧਮਕੀਆਂ ਤੋਂ ਬਾਅਦ ਇਨ੍ਹਾਂ ਯੋਜਨਾਵਾਂ ਨੂੰ ਮੁੜ ਤੋਂ ਦੇਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੇ ਨੇਤਾ ਦਾ ਪਹਿਲਾ ਫਰਜ਼ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨਾ ਹੁੰਦਾ ਹੈ। ਇਸ ਲਈ ਪਹਿਲਾਂ ਪ੍ਰਧਾਨ ਮੰਤਰੀ ਕਾਰਨੀ ਦਾ ਇਹ ਕਦਮ ਬਿਲਕੁਲ ਜਾਇਜ਼ ਹੈ। ਦੇਸ਼ ਦੇ ਆਮ ਨਾਗਰਿਕ ਤੇ ਸਿਆਸਤਦਾਨ ਟਰੰਪ ਦੇ ਬਿਆਨਾਂ ਨੂੰ ਲੈ ਕੇ ਚਿੰਤਤ ਨੇ ਜਦਕਿ ਕੁਝ ਅਮਰੀਕੀ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦੇ ਬਿਆਨਾਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਯੂਨੀਵਰਸਿਟੀ ਆਫ ਨਿਊ ਹੈਵਨ ਦੇ ਪ੍ਰੋਫੈਸਰ ਮੈਥਿਊ ਸਮਿਡਟ ਦਾ ਕਹਿਣਾ ਹੈ ਕਿ ਅਮਰੀਕੀ ਹਮਲੇ ਦੀ ਸੰਭਾਵਨਾ ਨਾ ਦੇ ਬਰਾਬਰ ਹੈ ਪਰ ਪ੍ਰਧਾਨ ਮੰਤਰੀ ਕਾਰਨੀ ਨੇ ਇੱਕ ਜ਼ਿੰਮੇਵਾਰ ਨੇਤਾ ਵਾਂਗ ਸਾਵਧਾਨੀ ਵਰਤੀ ਹੈ। ਬੈਲਵਿਲ ਪੁਲਿਸ ਸਰਵਿਸ ਅਨੁਸਾਰ ਐਤਵਾਰ ਨੂੰ ਸਥਾਨਕ ਯਹੂਦੀ ਇਬਾਦਤਗਾਹ ਨੇੜੇ ਇੱਕ ਪੁਲਿਸ ਅਧਿਕਾਰੀ ਤੇ ਹਮਲਾ ਕਰਨ ਵਾਲੇ ਵਿਅਕਤੀ ਦਾ ਮਕਸਦ ਵੱਡੇ ਪੱਧਰ ਤੇ ਜਾਨੀ ਨੁਕਸਾਨ ਪਹੁੰਚਾਉਣਾ ਸੀ। ਉਹ ਖਾਸ ਤੌਰ ਤੇ ਸ਼ਹਿਰ ਦੇ ਯਹੂਦੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਬੈਲਵਿਲ ਪੁਲਿਸ ਚੀਫ ਮੁਰੇ ਰੌਡ ਨੇ ਦੇਰ ਸ਼ਾਮ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਨਫ਼ਰਤ ਤੋਂ ਪ੍ਰੇਰਿਤ ਇੱਕ ਗੰਭੀਰ ਅਪਰਾਧ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਹਮਲਾ ਸਫਲ ਹੋ ਜਾਂਦਾ ਤਾਂ ਭਾਈਚਾਰੇ ਨੂੰ ਅਜਿਹਾ ਘਾਟਾ ਪੈਂਦਾ ਜਿਸ ਦੀ ਭਰਪਾਈ ਪੀੜ੍ਹੀਆਂ ਤੱਕ ਸੰਭਵ ਨਹੀਂ ਸੀ। ਇਹ ਘਟਨਾ ਐਤਵਾਰ ਸ਼ਾਮ ਲਗਭਗ 7 ਵਜੇ ਵਾਪਰੀ ਜਦੋਂ ਸੰਜ਼ ਆਫ ਜੈਕਬ ਸਿਨਾਗੋਗ 'ਚ ਯੋਮ ਕਿਪੁਰ ਦੀ ਪ੍ਰਾਰਥਨਾ ਸ਼ੁਰੂ ਹੋ ਰਹੀ ਸੀ। ਪੁਲਿਸ ਅਧਿਕਾਰੀ ਜੈਫ ਸਮਿਥ ਆਪਣੀ ਡਿਊਟੀ ਦੇ ਹਿੱਸੇ ਵਜੋਂ ਬਾਹਰ ਗੱਡੀ 'ਚ ਮੌਜੂਦ ਸਨ ਜਦੋਂ ਉਨ੍ਹਾਂ 'ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ ਗਈਆਂ। ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਅਧਿਕਾਰੀ ਸਮਿਥ ਨੇ ਹਮਲਾਵਰ ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ ਦੂਜੇ ਅਧਿਕਾਰੀ ਮਾਈਕਲ ਮੈਕਗਰਡੀ ਨੇ ਵੀ ਮੌਕੇ 'ਤੇ ਪਹੁੰਚ ਕੇ ਆਪਣੀ ਜਾਨ ਜ਼ੋਖਮ 'ਚ ਪਾ ਕੇ ਹਮਲਾਵਰ ਨੂੰ ਰੋਕਿਆ। ਰੌਡ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਬਹਾਦਰ ਅਧਿਕਾਰੀਆਂ ਨੇ ਹੀ ਹਮਲਾਵਰ ਨੂੰ ਸਿਨਾਗੋਗ ਦੇ ਅੰਦਰ ਵੜਨ ਤੋਂ ਰੋਕਿਆ। ਪੁਲਿਸ ਵੱਲੋਂ ਜਾਰੀ ਕੀਤੀ ਗਈ ਵੀਡੀਓ 'ਚ ਗੋਲੀਬਾਰੀ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਪੁਲਿਸ ਮੁਤਾਬਕ ਹਮਲਾਵਰ ਚੀਕ ਰਿਹਾ ਸੀ, ਤੁਸੀਂ ਯਹੂਦੀਆਂ ਲਈ ਮਰਨ ਜਾ ਰਹੇ ਹੋ। ਅਧਿਕਾਰੀ ਸਮਿਥ ਦੇ ਸਿਰ ਅਤੇ ਸਰੀਰ 'ਤੇ ਕਈ ਗੋਲੀਆਂ ਲੱਗੀਆਂ ਹਨ। ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਅਜੇ ਹੋਰ ਸਰਜਰੀਆਂ ਦੀ ਲੋੜ ਪਵੇਗੀ। ਹਮਲਾਵਰ ਦੀ ਪਛਾਣ 29 ਸਾਲਾ ਸ਼ੌਨ ਵਾਰਡ ਵਜੋਂ ਹੋਈ ਹੈ ਜੋ ਗੁਆਂਢੀ ਸ਼ਹਿਰ ਕਵਿੰਟੇ ਵੈਸਟ ਦਾ ਰਹਿਣ ਵਾਲਾ ਸੀ। ਗੋਲੀਬਾਰੀ 'ਚ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਸੋਮਵਾਰ ਰਾਤ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਮਲਾਵਰ ਕੋਲ ਇੱਕ ਸ਼ਾਟਗਨ, ਬਹੁਤ ਸਾਰਾ ਅਸਲਾ ਬਾਰੂਦ ਤੇ ਉਸ ਦੀ ਗੱਡੀ 'ਚ ਜਲਨਸ਼ੀਲ ਸਮੱਗਰੀ ਵੀ ਮੌਜੂਦ ਸੀ। ਸਿਨਾਗੋਗ ਦੇ ਇੱਕ ਮੈਂਬਰ ਡੱਗ ਲੋਬੇਲ ਨੇ ਦੱਸਿਆ ਕਿ ਇਹ ਸੋਚ ਕੇ ਵੀ ਡਰ ਲੱਗਦਾ ਕਿ ਅਸੀਂ ਕਿੰਨੇ ਵੱਡੇ ਕਤਲੇਆਮ ਦੇ ਨੇੜੇ ਸੀ। ਅੰਟਾਰੀਓ ਦੇ ਯਹੂਦੀ ਭਾਈਚਾਰੇ ਨੇ ਪੁਲਿਸ ਵੱਲੋਂ ਇਸ ਨੂੰ ਨਫ਼ਰਤੀ ਅਪਰਾਧ ਮੰਨਣ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਹਮਲਿਆਂ ਨੂੰ ਰੋਕਣ ਲਈ ਹੋਰ ਸਖ਼ਤ ਕਦਮ ਚੁੱਕਣ ਤੇ ਸੁਰੱਖਿਆ ਵਧਾਉਣ ਦੀ ਲੋੜ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਫੈਸਲਾ ਉਨ੍ਹਾਂ ਦੀ ਪਾਰਟੀ ਲਈ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ। ਇੱਕ ਨਵੇਂ ਸਰਵੇਖਣ ਮੁਤਾਬਕ ਲੋਰਨ ਡਾਇਰੈਕਸਨ ਦੀ ਅਗਵਾਈ ਵਾਲੀ ਬੀਸੀ ਕੰਜ਼ਰਵੇਟਿਵ ਪਾਰਟੀ 43% ਸਮਰਥਨ ਨਾਲ ਅੱਗੇ ਚੱਲ ਰਹੀ ਹੈ ਜਦਕਿ ਐਨਡੀਪੀ ਨੂੰ 35% ਸਮਰਥਨ ਮਿਲਿਆ ਏ। ਕੇਰੀਲਿਨ ਫਿੰਡਲੇ ਦੇ ਅਸਤੀਫੇ ਤੋਂ ਪਹਿਲਾਂ ਐਨਡੀਪੀ ਅੱਗੇ ਸੀ ਪਰ ਹੁਣ ਹਾਲਾਤ ਬਦਲ ਗਏ ਨੇ। ਸਰਵੇਖਣ 'ਚ ਸ਼ਾਮਲ 2/3 ਲੋਕਾਂ ਦਾ ਮੰਨਣਾ ਹੈ ਕਿ ਈਬੀ ਨੇ ਜਨਤਾ ਨਾਲੋਂ ਆਪਣੇ ਰਾਜਨੀਤਿਕ ਹਿੱਤਾਂ ਨੂੰ ਪਹਿਲ ਦਿੱਤੀ ਹੈ। ਸਾਬਕਾ ਮੰਤਰੀ ਕੈਟਰੀਨਾ ਚੇਨ ਨੇ ਵੀ ਇਸ ਫੈਸਲੇ ਨੂੰ ਜ਼ੋਖਮ ਭਰਿਆ ਦੱਸਿਆ। ਇਸੇ ਦੌਰਾਨ ਐਨਡੀਪੀ ਦੇ 4 ਪ੍ਰਮੁੱਖ ਮੰਤਰੀਆਂ ਨੇ ਇਸ ਵਾਰ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ ਜਿਸ ਨਾਲ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਚੋਣ ਪ੍ਰਚਾਰ ਦੌਰਾਨ ਈਬੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਆਰਥਿਕ ਨੀਤੀਆਂ ਤੇ ਟੈਰਿਫ ਨੂੰ ਮੁੱਖ ਮੁੱਦਾ ਬਣਾਇਆ ਏ। ਉਨ੍ਹਾਂ ਵਾਅਦਾ ਕੀਤਾ ਕਿ ਸਰਕਾਰੀ ਪ੍ਰੋਜੈਕਟਾਂ 'ਚ ਕੈਨੇਡੀਅਨ ਸਮੱਗਰੀ ਅਤੇ ਸਟੀਲ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਟਰੰਪ ਦੀਆਂ ਨੀਤੀਆਂ ਦੀ ਤੁਲਨਾ ਜੰਗਲ ਦੀ ਅੱਗ ਨਾਲ ਕੀਤੀ ਜਿਸ ਨੂੰ ਰੋਕਣ ਲਈ ਸਭ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਦੂਜੇ ਪਾਸੇ ਵਿਰੋਧੀ ਧਿਰ ਲੋਰਨ ਡਾਇਰੈਕਸਨ ਨੇ ਇਨ੍ਹਾਂ ਵਾਅਦਿਆਂ ਨੂੰ ਮਹਿਜ਼ ਚੋਣ ਨਾਅਰੇ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਕੋਲ 9 ਸਾਲ ਦਾ ਸਮਾਂ ਸੀ ਪਰ ਉਹ ਅਰਥ ਵਿਵਸਥਾ ਨੂੰ ਮਜ਼ਬੂਤ ਨਹੀਂ ਕਰ ਸਕੀ। ਉਨ੍ਹਾਂ ਈਬੀ ਵੱਲੋਂ ਕੀਤੀ ਅੱਗ ਦੀ ਤੁਲਨਾ ਦੀ ਵੀ ਆਲੋਚਨਾ ਕੀਤੀ ਤੇ ਕਿਹਾ ਕਿ ਅੱਗ ਤੋਂ ਪੀੜਤ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਈਬੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਫੈਡਰਲ ਸਰਕਾਰ ਵੱਲੋਂ ਪਹਿਲੀ ਵਾਰ ਘਰ ਖਰੀਦਣ ਵਾਲੇ ਨਾਗਰਿਕਾਂ ਨੂੰ GST 'ਚ ਦਿੱਤੀ ਜਾਣ ਵਾਲੀ ਛੋਟ ਦੀ ਪ੍ਰਕਿਰਿਆ ਕਾਫ਼ੀ ਧੀਮੀ ਚੱਲ ਰਹੀ ਹੈ। ਸਰਕਾਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪ੍ਰਾਪਤ ਹੋਈਆਂ 7,500 ਅਰਜ਼ੀਆਂ 'ਚੋਂ ਹੁਣ ਤੱਕ ਸਿਰਫ 150 ਬਿਨੇਕਾਰਾਂ ਨੂੰ ਹੀ ਟੈਕਸ ਛੋਟ ਲਈ ਮਨਜ਼ੂਰੀ ਮਿਲੀ ਹੈ। ਇਸ ਯੋਜਨਾ ਤਹਿਤ $10,00,000 ਤੱਕ ਦੇ ਨਵੇਂ ਜਾਂ ਪੂਰੀ ਤਰ੍ਹਾਂ ਨਵੀਨੀਕਰਨ ਕੀਤੇ ਘਰ ਖਰੀਦਣ ਵਾਲੇ ਪਹਿਲੀ ਵਾਰ ਦੇ ਖਰੀਦਦਾਰ ਨੂੰ GST 'ਤੇ ਛੋਟ ਦੇ ਕੇ ਵੱਧ ਤੋਂ ਵੱਧ $50,000 ਤੱਕ ਦੀ ਬਚਤ ਦਾ ਵਾਅਦਾ ਕੀਤਾ ਗਿਆ ਸੀ। ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਨੇ ਇਸ ਧੀਮੀ ਰਫ਼ਤਾਰ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਮੰਨਿਆ ਕਿ ਸਰਕਾਰ ਨੂੰ ਇਸ ਕੰਮ 'ਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਸਰਕਾਰੀ ਅੰਕੜਿਆਂ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਨੰਬਰ 403-717-1947
1: 94.7 FM Radio Sursangam Har hafte 20 ghante suno Monday to Friday Sham 4 to 5 Kuldeep Singh Vichar Charcha Sham 8 to 9 Jitendra Pannu radiosursangam.ca Phone 403-585-0910 Radio Sursangam
3: The following program speaks to the South Asian community Uniting the world for your listening pleasure at Fairchild Radio The Multicultural Spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ

0: ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੀਨਿਊ
2: ਤੀਜੀ ਲੋਕੇਸ਼ਨ

0: 570 6020 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150 235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403 835 ਬਾਏ ਬਾਏ

0: ਰੇਡੀਓ ਸਤਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 25 ਸਤੰਬਰ ਹੈ ਜੀ ਦਿਨ ਸ਼ੁੱਕਰਵਾਰ ਹੈ ਤੇ ਪ੍ਰੋਗਰਾਮ ਦੇ ਵਿੱਚ 9 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਜਿਹੜਾ ਉਹ ਬਣਿਆ ਰਹੇਗਾ 9 ਵਜੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਹਾਜ਼ਰ ਹੋਣਗੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਅਗਲਾ ਪ੍ਰੋਗਰਾਮ ਪੇਸ਼ ਕਰਾਂਗੇ ਜਤਿੰਦਰ ਪੰਨੂ ਜੀ ਦੇ ਨਾਲ ਪੰਨੂ ਸਾਹਿਬ ਤੋਂ ਜਾਣਾਂਗੇ ਪੰਜਾਬ ਦੀਆਂ ਕੁਛ ਵੱਡੀਆਂ ਖਬਰਾਂ ਦੀ ਡਿਟੇਲ ਭਾਰਤ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਕੀ ਕੁਛ ਹੋ ਰਿਹਾ ਇਹ ਸਾਰਾ ਕੁਛ ਅਸੀਂ ਇਹ ਸਾਰੀ ਜਾਣਕਾਰੀ ਅਸੀਂ ਪੰਨੂ ਸਾਹਿਬ ਤੋਂ ਹਾਸਲ ਕਰਾਂਗੇ ਇਸ ਇੱਕ ਘੰਟੇ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਕਿ ਸ਼ੁੱਕਰਵਾਰ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੱਕ ਰੇਡੀਓ ਸੁਰਸੰਗਮ ਦੀ ਟੀਮ ਤੁਹਾਡੇ ਲਈ ਰੇਡੀਓ ਡਰਾਮੇ ਲੈ ਕੇ ਆਉਂਦੀ ਹੈ ਦੇਸੀ ਟੱਬਰ ਨਾਟਕ ਦੇ ਵੱਖ ਵੱਖ ਜਿਹੜੇ ਐਪੀਸੋਡਸ ਨੇ ਉਹ ਤੁਹਾਡੇ ਲਈ ਪੇਸ਼ ਕੀਤੇ ਜਾਂਦੇ ਨੇ ਸ਼ੁੱਕਰਵਾਰ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੱਕ ਅੱਜ ਜਿਹੜਾ ਡਰਾਮਾ ਪੇਸ਼ ਕੀਤਾ ਜਾਵੇਗਾ ਉਸਦਾ ਨਾਂ ਹੈ ਜੀ ਛੱਤ ਇੱਕ ਰੰਗ ਅਨੇਕ ਜਿਸ ਨੂੰ ਲਿਖਿਆ ਹੈ ਸਾਡੀ ਟੀਮ ਦੇ ਸੀਨੀਅਰ ਮੈਂਬਰ ਰਣਜੀਤ ਸਿੰਘ ਸਿੱਧੂ ਹੋਰਾਂ ਨੇ ਡਾਇਰੈਕਟ ਵੀ ਸਿੱਧੂ ਸਾਹਿਬ ਨੇ ਕੀਤਾ ਸੋ ਬੜੀ ਮਿਹਨਤ ਦੇ ਨਾਲ ਸਾਰੀ ਟੀਮ ਜਿਹੜੀ ਹੈ ਉਹ ਇਹਨਾਂ ਡਰਾਮਿਆਂ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਦਿੰਦੀ ਹੈ ਅਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਡਰਾਮਿਆਂ ਨੂੰ ਕੈਲਗਰੀ ਵਾਸੀ ਬਹੁਤ ਭਰਵਾਂ ਹੁੰਗਾਰਾ ਜਿਹੜਾ ਉਹ ਦੇ ਰਹੇ ਨੇ ਅੱਜ ਜਿਹੜਾ ਡਰਾਮਾ ਤੁਹਾਡੇ ਲਈ ਪੇਸ਼ ਕੀਤਾ ਜਾਣਾ ਛੱਤ ਇੱਕ ਰੰਗ ਅਨੇਕ ਉਸ ਦੇ ਵਿੱਚ ਜਿਹੜੇ ਕਲਾਕਾਰਾਂ ਨੇ ਆਪਣਾ ਯੋਗਦਾਨ ਦਿੱਤਾ ਹੈ ਆਪਣੀ ਮਿਹਨਤ ਕੀਤੀ ਹੈ ਉਹਨਾਂ ਦੇ ਨਾਮ ਹਨ ਜੀ ਮਾਸਟਰ ਧਰਮ ਸਿੰਘ ਛਿੜਕ ਜਿਨ੍ਹਾਂ ਨੇ ਇਸ ਨਾਟਕ ਦੇ ਵਿੱਚ ਗੁਰਚਰਨ ਸਿੰਘ ਬਾਪੂ ਜੀ ਦਾ ਰੋਲ ਅਦਾ ਕੀਤਾ ਹੈ ਉਸ ਤੋਂ ਬਾਅਦ ਗੁਰਮੀਤ ਸਰਪਾਲ ਜੀ ਇਹਨਾਂ ਨੇ ਮਾਤਾ ਕਰਤਾਰ ਕੌਰ ਦਾ ਕਿਰਦਾਰ ਨਿਭਾਇਆ ਹੈ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਹੈਰੀ ਦਾ ਜਿਹੜਾ ਕਿਰਦਾਰ ਹੈ ਉਹ ਡਾਕਟਰ ਸਤਨਾਮ ਧੋਥੜ ਹੋਰਾਂ ਨੇ ਪਲੇ ਕੀਤਾ ਹੈ ਦਿਲਜੀਤ ਕੌਰ ਨੇ ਸੁਖਮਨ ਕੌਰ ਦਾ ਕਿਰਦਾਰ ਨਿਭਾਇਆ ਹੈ ਜਸਬੀਰ ਸਿੰਘ ਜੱਸੀ ਦਾ ਕਿਰਦਾਰ ਰੌਕੀ ਜੌਹਲ ਹੋਣਾ ਨੇ ਨਿਭਾਇਆ ਹੈ ਤੇ ਹਰਕੀਰਤ ਧਾਲੀਵਾਲ ਨੇ ਸ਼ਾਹਿਦ ਅਲੀ ਦਾ ਕਿਰਦਾਰ ਪਲੇ ਕੀਤਾ ਹੈ ਇਸ ਤੋਂ ਇਲਾਵਾ ਕਰਮਜੀਤ ਸਿੰਘ ਕਰਮਾ ਇਹ ਜਿਹੜੀ ਭੂਮਿਕਾ ਹੈ ਇਹ ਸੁਖਜੀਤ ਸਿੱਧੂ ਹੋਰਾਂ ਨੇ ਨਿਭਾਈ ਹੈ ਸੋ ਉਮੀਦ ਕਰਦੇ ਹਾਂ ਕਿ ਇਹ ਰੇਡੀਓ ਡਰਾਮਾ ਪਿਛਲੇ ਡਰਾਮਿਆਂ ਦੀ ਤਰ੍ਹਾਂ ਤੁਹਾਨੂੰ ਬਹੁਤ ਹੀ ਪਸੰਦ ਆਉਣ ਵਾਲਾ ਹੈ ਇਸ ਤੋਂ ਪਹਿਲਾਂ ਕਿ ਅਸੀਂ ਡਰਾਮਾ ਸ਼ੁਰੂ ਕਰੀਏ ਇੱਕ ਬੜੀ ਜ਼ਰੂਰੀ ਅਨਾਊਂਸਮੈਂਟ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਜੇਕਰ ਤੁਸੀਂ ਮਰਸੀਡੀਜ਼ ਲਵਰ ਹੋ ਅਤੇ ਸੋਚਦੇ ਹੋ ਕਿ ਮਰਸੀਡੀਜ਼ ਦੀ ਗੱਡੀ ਲੈਣੀ ਹੈ ਅਤੇ ਫਿਰ ਇਹ ਜਿਹੜਾ ਸਮਾਂ ਇਸ ਤੋਂ ਬੈਸਟ ਟਾਈਮ ਇਸ ਸਾਲ ਦੇ ਵਿੱਚ ਸ਼ਾਇਦ ਤੁਹਾਡੇ ਲਈ ਨਾ ਆਵੇ ਕਿਉਂਕਿ ਮਰਸੀਡੀਜ਼ ਬੈਨਜ਼ ਕੰਟਰੀ ਹਿਲਸ ਜਿਹੜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਜਿੱਤਣ ਵਾਲੀ ਇਹ ਡੀਲਰਸ਼ਿਪ ਜਿਹੜੀ ਹੈ ਇੱਥੇ ਸਮਰ ਐਂਡ ਸੇਲ ਲੱਗੀ ਹੋਈ ਹੈ ਜਿਹੜੀ ਕਿ 23 ਸਤੰਬਰ ਨੂੰ ਸ਼ੁਰੂ ਹੋਈ ਹੈ ਅਤੇ 26 ਸਤੰਬਰ ਤੱਕ ਚੱਲੇਗੀ ਮਤਲਬ ਕਿ ਇੱਕ ਦਿਨ ਸਾਡੇ ਕੋਲ ਬਾਕੀ ਬਚਿਆ ਹੈ ਪਰ ਡਿਸਕਾਊਂਟਸ ਬਹੁਤ ਵੱਡੇ ਨੇ $40,000 $25,000 $2,500 ਟਰੇਡ ਬੋਨਸ 0% ਫਾਈਨੈਂਸ 0% ਲੀਜ਼ ਇਹ ਬਹੁਤ ਵੱਡੀਆਂ ਡੀਲਸ ਜਿਹੜੀਆਂ ਨੇ ਉਹ ਤੁਸੀਂ ਇਸ ਇਵੈਂਟ ਜਿਹੜਾ ਉੱਥੇ ਸਮਰ ਐਂਡ ਸੇਲ ਇਵੈਂਟ ਕਰਵਾਇਆ ਜਾ ਰਿਹਾ ਇਹਦੇ ਵਿੱਚ ਤੁਸੀਂ ਇਹ ਡੀਲਸ ਗ੍ਰੈਬ ਕਰ ਸਕਦੇ ਹੋ ਸੋ ਜੇਕਰ ਤੁਸੀਂ ਵਧੇਰੇ ਜਾਣਕਾਰੀ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਨੂੰ ਕਾਲ ਕਰ ਲਓ 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹੈਲਥ
1: ਸਤਿ ਸ੍ਰੀ ਅਕਾਲ ਅਦਾਬ ਤੇ ਨਮਸਕਾਰ ਰੇਡੀਓ ਸੁਰਸੰਗਮ ਕੈਲਗਰੀ ਦੇ ਸਮੂਹ ਸਰੋਤਿਆਂ ਨੂੰ ਤੁਹਾਡੇ ਆਪਣੇ ਚਿਹਤੇ ਹਫ਼ਤਾਵਾਰੀ ਰੇਡੀਓ ਡਰਾਮੇ ਦੇਸੀ ਟੱਬਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਦੋਸਤੋ ਪ੍ਰਦੇਸ਼ ਵਿੱਚ ਸਾਡੇ ਘਰਾਂ ਦੀਆਂ ਛੱਤਾਂ ਭਾਵੇਂ ਕੈਨੇਡੀਅਨ

0: ਲੀਦੀਆਂ ਹੁੰਦੀਆਂ ਨੇ ਪਰ ਉਹਨਾਂ ਦੇ ਅੰਦਰ ਧੜਕਣ ਵਾਲੇ ਦਿਲ ਪੂਰੇ ਦੇਸੀ ਹੁੰਦੇ ਨੇ ਅੱਜ ਦੀ ਸਾਡੀ ਖਾਸ ਕਹਾਣੀ ਦਾ ਸਬ ਟਾਈਟਲ ਹੈ ਛੱਤ ਇੱਕ ਰੰਗ ਅਨੇਕ ਅੱਜ ਦਾ ਦ੍ਰਿਸ਼ ਹੈ ਕੈਲਗਰੀ ਦੇ ਨਾਰਥ ਈਸਟ ਖੇਤਰ ਦੇ ਇੱਕ ਦੋ ਸਟੋਰੀ ਘਰ ਦੇ ਲਿਵਿੰਗ ਰੂਮ ਦਾ ਐਤਵਾਰ ਦੀ ਸੁਹਾਵਣੀ ਸਵੇਰ ਹੈ ਬਾਹਰ ਹਲਕੀ ਹਲਕੀ ਧੁੰਦ ਛਾਈ ਹੋਈ ਹੈ ਪਰ ਘਰ ਦੇ ਅੰਦਰ ਅਦਰਕ ਦਾਲਚੀਨੀ ਤੇ ਇਲਾਚੀ ਵਾਲੀ ਚਾਹ ਦੀ ਮਹਿਕ ਫੈਲੀ ਹੋਈ ਹੈ ਘਰ ਦੇ ਸਭ ਤੋਂ ਵੱਡੇ ਬਜ਼ੁਰਗ 70 ਸਾਲਾ ਬਾਪੂ ਗੁਰਚਰਨ ਸਿੰਘ ਆਪਣੇ ਚੈੱਕ ਵਾਲੇ ਕੰਬਲ ਚ ਲਿਪਟੇ ਸੋਫੇ ਤੇ ਬੈਠੇ ਨੇ ਤੇ ਅੱਖਾਂ ਤੇ ਮੋਟੀ ਐਨਕ ਟਕਾ ਕੇ ਪੰਜਾਬੀ ਨੈਸ਼ਨਲ ਅਖਬਾਰ ਦੇ ਪੰਨੇ ਪਲਟ ਰਹੇ ਨੇ ਕੋਲੀ ਮਾਤਾ ਕਰਤਾਰ ਕੌਰ ਹੱਥ ਚ ਗਰਮਾ ਗਰਮ ਚਾਹ ਫੜੀ ਰਸੋਈ ਚੋਂ ਬਾਹਰ ਆ ਰਹੀ ਹੈ ਤੇ ਅੱਜ ਦੇ ਜਿਹੜੇ ਸਾਡੇ ਇਸ ਪਲੇ ਦੇ ਕਿਰਦਾਰ ਨੇ ਉਹਨਾਂ ਦੇ ਵਿੱਚ ਗੁਰਚਰਨ ਸਿੰਘ ਉਮਰ 70 ਸਾਲ ਪੁਰਾਣੇ ਅਸੂਲਾਂ ਦੇ ਪਰ ਦਿਲ ਦੇ ਨਰਮ ਮਾਤਾ ਕਰਤਾਰ ਕੌਰ ਉਮਰ 70 ਸਾਲ ਬਾਪੂ ਜੀ ਦੀ ਪਤਨੀ ਹਰਪ੍ਰੀਤ ਸਿੰਘ ਹੈਰੀ ਉਮਰ 45 ਸਾਲ ਗੁਰਚਰਨ ਸਿੰਘ ਦਾ ਵੱਡਾ ਪੁੱਤਰ ਸੁਖਮਨ ਕੌਰ ਉਮਰ 38 ਸਾਲ ਹੈਰੀ ਦੀ ਪਤਨੀ ਕੈਲਗਰੀ ਦੇ ਵਿੱਚ ਹਸਪਤਾਲ ਵਿੱਚ ਨਰਸ ਜਸਬੀਰ ਸਿੰਘ ਜੱਸੀ ਉਮਰ 40 ਸਾਲ ਹੈਰੀ ਦਾ ਛੋਟਾ ਭਰਾ ਟਰੈਕਿੰਗ ਦਾ ਕਾਰੋਬਾਰੀ ਸ਼ਾਹਿਦ ਅਲੀ ਉਮਰ 42 ਸਾਲ ਲਾਹੌਰ ਤੋਂ ਗੁਆਂਢੀ ਤੇ ਕਰਮਜੀਤ ਸਿੰਘ ਕਰਮਾ ਉਮਰ 35 ਸਾਲ ਹੈਰੀ ਦਾ ਸਾਲਾ ਪੰਜਾਬ ਤੋਂ ਕੁਝ ਮਹੀਨੇ ਪਹਿਲਾਂ ਹੀ ਆਇਆ ਹੈ ਆਓ ਸੁਣਦੇ ਹਾਂ ਬਾਪੂ ਗੁਰਚਰਨ ਸਿੰਘ ਅਤੇ ਮਾਤਾ ਕਰਤਾਰ ਕੌਰ ਦੀ ਸਵੇਰ ਦੀ ਨੋਕ ਝੋਕ
1: ਆ ਲੈ ਫੜੋ ਆਪਣੀ ਚਾਹ ਸਵੇਰ ਦੇ 6 ਵਜੇ ਦੇ ਅਖਬਾਰ ਚ ਮੂੰਹ ਦੇ ਕੇ ਬੈਠੇ ਆ ਮੈਂ ਤਾਂ ਕਹਿੰਦੀ ਆ ਕਦੇ ਇਸ ਅਖਬਾਰ ਚ ਬਾਹਰੋਂ ਨਿਕਲ ਕੇ ਦੇਖ ਲਿਆ ਕਰੋ ਕਰੋ ਕਿ ਦੇਖੋ ਬਾਹਰ ਦੁਨੀਆਂ ਦੇ ਵਿੱਚ ਕੀ ਹੋ ਰਿਹਾ ਸਾਰਾ ਦਿਨ ਪੰਜਾਬ ਦੀਆਂ ਖਬਰਾਂ ਪੰਜਾਬ ਦੇ ਸਿਆਸਤਦਾਨਾਂ ਦੇ ਬਿਆਨ ਓਏ ਬੰਦਿਆ ਹੁਣ ਅਸੀਂ ਕੈਲਗਰੀ ਚ ਬੈਠੇ ਆ ਇੱਥੋਂ ਦੇ ਮੌਸਮ ਵੱਲ ਵੀ ਧਿਆਨ ਮਾਰ ਲਿਆ ਕਰੋ ਬਾਹਰ ਦੇਖੋ ਕਿਵੇਂ ਧੁੰਦ ਚੜੀ ਆਉਂਦੀ ਆ
2: ਓਏ ਕਰਤਾਰ ਕੁਰੇ ਤੈਨੂੰ ਤਾਂ ਸਵੇਰੇ ਸਵੇਰੇ ਬੋਲਣ ਦਾ ਬਹਾਨਾ ਚਾਹੀਦਾ ਹੁੰਦਾ ਬਸ ਅਖਬਾਰ ਪੜ੍ਹਨਾ ਕੋਈ ਗੁਨਾਹ ਹੈ ਉਹ ਮੈਂ ਤਾਂ ਇਹ ਦੇਖ ਰਿਹਾ ਸੀ ਕਿ ਐਤਕੀ ਸਾਡੇ ਮਾਲਵੇ ਚ ਝੋਨੇ ਦੀ ਫਸਲ ਦਾ ਕੀ ਬਣਿਆ ਨਾਲੇ ਤੂੰ ਕੈਲਗਰੀ ਦੇ ਮੌਸਮ ਦੀ ਗੱਲ ਕਰਦੀ ਹੈ ਇਹ ਕੈਲਗਰੀ ਦਾ ਮੌਸਮ ਤੇ ਸਾਡੇ ਛੋਟੇ ਮੁੰਡੇ ਜੱਸੀ ਦੀ ਮੱਤ ਇਹਨਾਂ ਦੋਵਾਂ ਦਾ ਦੁਨੀਆਂ ਚ ਕੋਈ ਦੀਨ ਮਾਨ ਨਹੀਂ ਸਵੇਰੇ ਧੁੱਪ ਖੜੀ ਹੁੰਦੀ ਹੈ ਦੁਪਹਿਰ ਨੂੰ ਬੱਦਲਵਾਈ ਤੇ ਸ਼ਾਮ ਨੂੰ ਬਰਫ਼ ਪੈਣ ਲੱਗ ਜਾਂਦੀ ਹੈ ਇਹਨਾਂ ਦੋਵਾਂ ਦੇ ਇਤਬਾਰ ਕਰਨਾ ਆਪਣੇ ਪੈਰ ਤੇ ਆਪ ਕੁਹਾੜੀ ਮਾਰਨਾ ਹੈ
1: ਤੁਸੀਂ ਤਾਂ ਬਸ ਛੋਟੇ ਪੁੱਤਰ ਦੇ ਪਿੱਛੇ ਹੀ ਪਏ ਰਹਿੰਦੇ ਹੋ ਇਹ ਵੀ ਤਾਂ ਵਿਚਾਰਾ ਰਾਤ ਦਿਨ ਟਰੱਕਾਂ ਦੇ ਚੱਕਰ ਚ ਰੋਟੀ ਭੁੱਲ ਕੇ ਭੱਜਿਆ ਫਿਰਦਾ ਮੁੰਡਾ ਆਪਣੇ ਪੈਰਾਂ ਤੇ ਖੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਬਸ ਸਵੇਰੇ ਸਵੇਰੇ ਉਸ ਦੀਆਂ ਗਲਤੀਆਂ ਦੀ ਸੂਚੀ ਲੈ ਕੇ ਬੈਠ ਜਾਂਦੇ ਹੋ ਨਾਲੇ ਅੱਜ ਤਾਂ ਐਤਵਾਰ ਦਾ ਦਿਨ ਆ ਘਰ ਚ ਥੋੜੀ ਸ਼ਾਂਤੀ ਰੱਖਿਆ ਕਰੋ ਸਾਡੀ ਵੱਡੀ ਨੂੰ ਸੁਖਮਨ ਹਸਪਤਾਲ ਚੋ 12 ਘੰਟਿਆਂ ਦੀ ਨਾਈਟ ਸ਼ਿਫਟ ਕਰਕੇ ਹੁਣੇ ਘਰ ਆਈ ਆ ਵਿਚਾਰੀ ਥੱਕੀ ਟੁੱਟੀ ਹੋਵੇਗੀ ਉਹਨੂੰ ਸੁੱਖ ਨਾਲ 2 ਘੰਟੇ ਸੌਣ ਤਾਂ ਦਿਓ
3: ਨਹੀਂ ਨਹੀਂ ਬੀਜੀ ਮੈਂ ਜਾਗ ਰਹੀ ਆ ਤੁਸੀਂ ਮੇਰੀ ਚਿੰਤਾ ਨਾ ਕਰੋ ਹਸਪਤਾਲ ਦੀ ਐਮਰਜੈਂਸੀ ਵਿੱਚ ਅੱਜ ਰਾਤ ਬਹੁਤ ਜ਼ਿਆਦਾ ਮਰੀਜ਼ ਆਏ ਹੋਏ ਸੀ ਪੂਰੀ ਰਾਤ ਮੇਰੀ ਖੜੇ ਖੜੇ ਹੀ ਲੰਘ ਗਈ ਪਰ ਜਦੋਂ ਅੱਜ ਮੈਂ ਘਰੇ ਆਈ ਤੇ ਮੈਂ ਪਹਿਲਾਂ ਪੈਰ ਧਰਿਆ ਤੇ ਅਚਾਨਕ ਹੀ ਅਦਰਕ ਵਾਲੀ ਚਾਹ ਦੀ ਖੁਸ਼ਬੂ ਆਈ ਤਾਂ ਮੇਰੀ ਸਾਰੀ ਥਕਾਵਟ ਉੱਥੇ ਹੀ ਲੈ ਗਈ ਸਤਿ ਸ਼੍ਰੀ ਅਕਾਲ ਬੀਜੀ ਅਤੇ ਬਾਪੂ ਜੀ
2: ਉਹ ਜਿਉਂਦੀ ਰਹਿ ਤੀਏ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤੀ ਬਖਸ਼ੇ ਤੂੰ ਰਾਤ ਭਰ ਬਿਮਾਰਾਂ ਤੇ ਦੁਖੀਆਂ ਦੀ ਸੇਵਾ ਕਰਕੇ ਆਈ ਹੈ ਇਹ ਤਾਂ ਇੱਕ ਬਹੁਤ ਵੱਡੀ ਇਬਾਦਤ ਹੈ ਆ ਬੈਠ ਪੁੱਤ ਇੱਥੇ ਸੋਫੇ ਤੇ ਬੈਠ ਆ ਦੇਖ ਤੇਰੀ ਬੀਜੀ ਨੇ ਸਵੇਰੇ ਸਵੇਰੇ ਤਾਜ਼ੇ ਦੇਸੀ ਘਿਓ ਦੇ ਪਰੌਂਠੇ ਵੀ ਬਣਾ ਕੇ ਰੱਖੇ ਆ ਤੇ ਨਾਲ ਚਾਹ ਦਾ ਕੱਪ ਵੀ ਲੈ ਲਾ
3: ਬੀਜੀ ਤੁਸੀਂ ਵੀ ਨਾ ਬਸ ਡਾਕਟਰ ਨੇ ਬਾਪੂ ਜੀ ਨੂੰ ਸਾਫ ਸਾਫ ਕਿਹਾ ਕਿ ਕੋਲੈਸਟ੍ਰੋਲ ਵਧਿਆ ਹੋਇਆ ਘਿਓ ਮੱਖਣ ਘੱਟ ਖਾਇਆ ਕਰੋ ਪਰ ਤੁਸੀਂ ਰੋਜ਼ ਸਵੇਰੇ ਪਰੌਂਠੇ ਉੱਤੇ ਮੱਖਣ ਦਾ ਪੇੜਾ ਧਰ ਦਿੰਦੇ ਹੋ ਜੇ ਹਸਪਤਾਲ ਵਿੱਚ ਮੇਰੀਆਂ ਸਾਥੀ ਗੋਰੀਆਂ ਨਰਸਾਂ ਨੂੰ ਪਤਾ ਲੱਗ ਜਾਵੇ ਕਿ ਮੈਂ ਘਰ ਵਿੱਚ ਆਪਣੇ ਸਹੁਰਾ ਸਾਹਿਬ ਨੂੰ ਰੋਜ਼ ਘਿਓ ਦੇ ਪਰੌਂਠੇ ਖਵਾਉਂਦੀ ਹਾਂ ਤਾਂ ਉਹਨਾਂ ਨੇ ਮੈਨੂੰ ਡਿਊਟੀ ਤੋਂ ਹੀ ਲਾਹ ਦੇਣਾ ਉਹ ਕਹਿਣਗੀਆਂ ਸੁਖਮਨ ਤੂੰ ਤਾਂ ਹਸਪਤਾਲ ਵਿੱਚ

0: ਲੋਕਾਂ ਦਾ ਦਿਲ ਬਚਾਉਣੀ ਹੈ ਤੇ ਘਰ ਆਪਣੇ ਪਰਿਵਾਰ ਵਿੱਚ ਉਹਨਾਂ ਨੂੰ ਘਿਓ ਖਵਾ ਖਵਾ ਕੇ ਉਹਨਾਂ ਦੀਆਂ ਨਾੜਾਂ ਬਲੌਕ ਕਰਨ ਲੱਗੀ ਹੋਈ ਹੈ।
1: ਓਏ ਜਾਓ ਨੇ, ਉਹਨਾਂ ਗੋਰੀਆਂ ਨੂੰ ਕੀ ਪਤਾ ਦੇਸੀ ਘਿਓ ਦੀ ਤਾਕਤ ਦਾ? ਇਹ ਦੇਸੀ ਘਿਓ ਹੀ ਤਾਂ ਸਾਡੇ ਹੱਡ ਪੱਕੇ ਕਰਦਾ। ਅਸੀਂ ਪੰਜਾਬ 'ਚ ਦੁੱਧ ਘਿਓ ਖਾ ਕੇ ਹੀ ਤਾਂ ਵੱਡੇ ਹੋਏ ਹਾਂ। ਤਾਂਹੀਓ ਅੱਜ 70 ਸਾਲ ਦੀ ਉਮਰ 'ਚ ਬਿਨਾਂ ਖੁੰਡੀ ਤੋਂ ਸਿੱਧੇ ਖੜੇ ਹੋ ਰਹੇ ਹਾਂ। ਇਹ ਕੈਨੇਡਾ ਦਾ ਡੱਬਾ ਬੰਦ ਖਾਣਾ ਕਿ ਓਵਨ 'ਚ ਗਰਮ ਕੀਤੇ ਬਰਗਰ ਖਾ ਖਾ ਕੇ ਤਾਂ ਅੱਜ ਕੱਲ੍ਹ ਦੇ ਜਵਾਨਾਂ ਦੇ ਗੋਡੇ 30 ਸਾਲ ਦੀ ਉਮਰ 'ਚ ਖੜ ਖੜ ਬੋਲਣ ਲੱਗ ਪਿਆ।
2: ਇਹ ਗੱਲ ਤਾਂ ਤੂੰ ਪਤੇ ਵੀ ਕੀਤੀ ਆ ਕਰਤਾਰ ਗੁਰੇ, ਪਰ ਸੁਖਮਨ ਧੀਏ ਤੂੰ ਇਹ ਦੱਸ, ਅੱਜ ਹਸਪਤਾਲ ਵਿੱਚ ਇੰਨਾ ਰਸ਼ ਕਿਉਂ ਸੀ? ਕੋਈ ਖਾਸ ਗੱਲ ਸੀ?
0: ਬਾਪੂ ਜੀ ਕੀ ਦੱਸਾਂ, ਇੱਥੇ ਕੈਲਗਰੀ ਵਿੱਚ ਮੌਸਮ ਜਿਵੇਂ ਹੀ ਬਦਲਦਾ ਏ ਲੋਕਾਂ ਦੀ ਸਿਹਤ ਉੱਤੇ ਅਸਰ ਪੈ ਜਾਂਦਾ। ਰਾਤ ਨੂੰ ਕਈ ਬਜ਼ੁਰਗਾਂ ਨੂੰ ਸਾਹ ਦੀ ਤਕਲੀਫ ਹੋ ਗਈ ਸੀ, ਨਾਲੇ ਅੱਜ ਕੱਲ੍ਹ ਲੋਕਾਂ ਵਿੱਚ ਮੈਂਟਲ ਸਟ੍ਰੈਸ ਬਹੁਤ ਵੱਧ ਗਿਆ। ਕੋਈ ਕੰਮ ਕਰ ਦੀ ਚਿੰਤਾ ਵਿੱਚ ਪਰੇਸ਼ਾਨ ਹੈ, ਕੋਈ ਘਰ ਦੇ ਖਰਚਿਆਂ ਤੋਂ ਪਰੇਸ਼ਾਨ ਹੈ। ਜਦੋਂ ਮੈਂ ਮਰੀਜ਼ਾਂ ਨਾਲ ਗੱਲ ਕਰਦੀ ਹਾਂ ਨਾ, ਤਾਂ ਮੈਨੂੰ ਪਤਾ ਲੱਗਦਾ ਕਿ ਅੱਜ ਕੱਲ੍ਹ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ ਲੋਕ ਅੰਦਰੋਂ ਬਹੁਤ ਇਕੱਲੇ ਹੋ ਗਏ ਨੇ। ਉਹਨਾਂ ਕੋਲ ਆਪਣੇ ਦਿਲ ਦੀ ਗੱਲ ਸਾਂਝੀ ਕਰਨ ਲਈ ਕੋਈ ਪਰਿਵਾਰ ਹੀ ਨਹੀਂ ਹੈ।
1: ਹਾਂ ਧੀਏ, ਇਹ ਕੈਨੇਡਾ ਮੁਲਕ ਪੈਸੇ ਦਾ ਤਾਂ ਬਹੁਤ ਦਿੰਦਾ, ਪਰ ਇਸਨੇ ਲੋਕਾਂ ਦੇ ਪਰਿਵਾਰ ਖੋ ਲਿਆ। ਇੱਥੇ ਹਰ ਬੰਦਾ ਆਪਣੇ ਕਮਰੇ 'ਚ ਬੰਦ ਆ, ਆਪਣੇ ਫੋਨ 'ਚ ਮਸਤ ਆ। ਪਰ ਸ਼ੁਕਰ ਹੈ ਵਾਹਿਗੁਰੂ ਦਾ, ਸਾਡਾ ਪਰਿਵਾਰ ਹਜੇ ਇੱਕ ਛੱਤ ਹੇਠ ਬੈਠ ਕੇ ਰੋਟੀ ਖਾ ਰਿਹਾ।
3: ਇਸੇ ਰੂਹਾਨੀ ਤੇ ਪਰਿਵਾਰਕ ਗੱਲਬਾਤ ਦੇ ਵਿਚਕਾਰ ਬਾਹਰੋਂ ਗੱਡੀ ਆ ਕੇ ਰੁਕਦੀ ਹੈ, ਘਰ ਦਾ ਮੁੱਖ ਦਰਵਾਜ਼ਾ ਖੁੱਲਦਾ ਹੈ। ਅੰਦਰ ਦਾਖਲ ਹੁੰਦੇ ਨੇ ਵੱਡਾ ਪੁੱਤਰ ਹੈਰੀ, ਛੋਟਾ ਪੁੱਤਰ ਜੱਸੀ ਅਤੇ ਹੈਰੀ ਦਾ ਸਾਲਾ ਕਰਮਾ, ਜੋ 2 ਮਹੀਨੇ ਪਹਿਲਾਂ ਹੀ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਕੈਨੇਡਾ ਉਤਰਿਆ ਹੈ। ਕਰਮੇ ਨੇ ਸਿਰ ਤੇ ਮੋਟੀ ਉੱਨੀ ਟੋਪੀ ਪਾਈ ਹੋਈ ਹੈ, ਗਲ 'ਚ ਮਫਲਰ ਲਪੇਟਿਆ ਹੈ ਤੇ ਉਹ ਠੰਡ ਨਾਲ ਕੰਬ ਰਿਹਾ ਹੈ। ਆਓ ਸੁਣਦੇ ਹਾਂ ਇਹਨਾਂ ਦੀ ਗੱਲਬਾਤ ਦਾ ਅਗਲਾ ਦ੍ਰਿਸ਼।
4: ਹਾਏ ਵਾਹ ਭਾਈ, ਨੀ ਠੰਡ ਹੋਏ ਤੇ ਮਰ ਗਏ ਹੋਏ। ਸਤਿ ਸ੍ਰੀ ਅਕਾਲ ਬਾਪੂ ਜੀ। ਉਹ ਭਰਾਵੋ, ਇਹ ਕੈਲਗਰੀ ਦੀ ਹਵਾ ਹੈ ਜਾਂ ਕਿਸੇ ਕੋਲਡ ਸਟੋਰੇਜ ਦਾ ਪੱਖਾ ਚੱਲ ਰਿਹਾ? ਮੈਂ ਤਾਂ ਸਿਰਫ 5 ਮਿੰਟ ਲਈ ਬਾਹਰ ਗੱਡੀ ਦੇ ਟਰੰਕ 'ਚੋਂ ਸਮਾਨ ਕੱਢਣ ਲੱਗਾ ਸੀ, ਉਹ ਮੇਰੀਆਂ ਤਾਂ ਉਂਗਲੀ ਸੁੰਨ ਹੋ ਗਈਆਂ। ਇੰਜ ਲੱਗਦਾ ਜਿਵੇਂ ਉਂਗਲਾਂ ਟੁੱਟ ਕੇ ਇੱਥੇ ਡਿੱਗ ਪੈਣਗੀਆਂ।
5: ਓਏ ਛੋਟੇ ਵੀਰ ਕਰਮਿਆ, ਤੂੰ ਤਾਂ ਹੁਣੇ ਰੋਣ ਲੱਗ ਪਿਆ, ਅਜੇ ਤਾਂ ਇਹ ਸਪਰਿੰਗ ਦੀ ਗੁਲਾਬੀ ਠੰਡਾ। ਜਦੋਂ ਜਨਵਰੀ ਫਰਵਰੀ ਦੇ ਮਹੀਨੇ -35 ਨਾਲ ਸ਼ਨੁੱਕ ਹਵਾ ਬੰਦ ਹੋ ਕੇ ਕੋਲਡ ਵੇਵ ਆਉਂਦੀ ਹੈ ਨਾ, ਉਦੋਂ ਬੰਦੇ ਦੇ ਨੱਕ ਦਾ ਪਾਣੀ ਜੰਮ ਜਾਂਦਾ। ਤੂੰ ਤਾਂ ਪੰਜਾਬ 'ਚ ਜਲੰਧਰ ਬੈਠਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੁੰਦਾ ਜੀ। ਮੈਂ ਤਾਂ ਕੈਨੇਡਾ ਜਾ ਕੇ ਸਨੋ ਬੋਰਡਿੰਗ ਕਰਾਂਗਾ, ਬਰ 'ਚ ਨੰਗੇ ਪਿੰਡੇ ਫੋਟੋਆਂ ਖਿਚਾਵਾਂਗਾ ਤੇ ਇੰਸਟਾਗ੍ਰਾਮ 'ਚ ਪਾਵਾਂਗਾ। ਲੈ ਹੁਣ ਜਾ ਬਾਹਰ, ਖੜ ਜਾ ਨੰਗਾ ਹੋ ਕੇ ਬਰਫ਼ 'ਚ।
6: ਉਹ ਜੱਸੀ ਭਾਈ ਯਾਰ, ਤੁਸੀਂ ਤਾਂ ਬਲਦੀ ਦੇ ਤੇਲ ਪਾਉਣ ਤੋਂ ਬਿਨਾਂ ਗੱਲ ਹੀ ਨੀ ਕਰਦੇ। ਉਹ ਮੈਨੂੰ ਕੀ ਪਤਾ ਸੀ ਯਾਰ, ਇੱਥੋਂ ਦੀ ਬਰਫ਼ ਪੰਜਾਬ ਦੀ ਫਰਿੱਜ ਵਾਲੀ ਬਰਫ਼ ਨਾਲੋਂ ਵੀ ਜ਼ਿਆਦਾ ਜ਼ਾਲਮ ਹੁੰਦੀ ਹੈ।
7: ਉਹ ਜੱਸੀ, ਉਹ ਤੂੰ ਵੀ ਬਸ ਕਰ ਹੁਣ, ਵਿਚਾਰੇ ਨੂੰ 2 ਮਹੀਨੇ ਹੋਏ ਨੇ ਆਏ ਨੂੰ, ਹੌਲੀ ਹੌਲੀ ਆਦਤ ਪੈ ਜਾਵੇਗੀ। ਉਹ ਅਸੀਂ ਵੀ ਜਦੋਂ ਨਵੇਂ ਨਵੇਂ ਆਏ ਸੀ ਤਾਂ ਪਹਿਲੀ ਵਿੰਟਰ 'ਚ ਸਾਡਾ ਵੀ ਉਹ ਹਾਲ ਸੀ। ਸੁਖਮਨ, ਤੂੰ ਆ ਗਈ, ਡਿਊਟੀ ਠੀਕ ਰਹੀ?
0: ਹਾਂ ਹੈਰੀ, ਡਿਊਟੀ ਤਾਂ ਠੀਕ ਸੀ, ਪਰ ਤੁਸੀਂ ਇਹ ਦੱਸੋ, ਤੁਸੀਂ ਤਿੰਨੋ ਜਣੇ ਸਵੇਰੇ 6 ਵਜੇ ਹੀ ਕਿੱਧਰ ਭੱਜੇ ਫਿਰਦੇ ਸੀ? ਅਜੇ ਤਾਂ ਸੂਰਜ ਵੀ ਚੰਗੀ ਤਰ੍ਹਾਂ ਨਹੀਂ ਸੀ ਨਿਕਲਿਆ।
7: ਕੀ ਦੱਸਾਂ ਸੁਖਮਨ, ਇਹ ਤੇਰਾ ਦਿਓਰ ਜੱਸੀ ਮੈਨੂੰ ਤੇ ਕਰਮੇ ਨੂੰ ਸਵੇਰੇ 5:30 ਵਜੇ ਠਾ ਕੇ ਲੈ ਗਿਆ। ਕਹਿੰਦਾ ਚਲੋ ਸਾਊਥ ਈਸਟ ਦੇ ਯਾਰਡ 'ਚ ਇੱਕ ਟਰੱਕ ਪਕਾਊਗਾ, 2022 ਮਾਡਲ ਦਾ ਵੋਲਵੋ ਟਰੱਕ ਹੈ, ਬਹੁਤ ਸਸਤਾ ਮਿਲ ਰਿਹਾ, ਸੌਦਾ ਪੱਕਾ ਕਰਕੇ ਆਉਣੇ ਆ।
2: ਉਹ ਜੱਸੀ, ਉਹ ਤੂੰ ਫਿਰ ਨਵਾਂ ਟਰੱਕ ਲੈਣ ਦੀਆਂ ਤਿਆਰੀਆਂ ਕਰਦਾ? ਉਹ ਪਹਿਲੇ ਟਰੱਕ ਦੀਆਂ ਤਾਂ ਅਜੇ ਕਿਸ਼ਤਾਂ ਨਹੀਂ ਲੱਥੀਆਂ, ਉੱਪਰੋਂ ਡੀਜ਼ਲ ਦੇ ਭਾਅ ਅਸਮਾਨੀ ਚੜੇ ਹੋਏ ਆ, ਤੇ ਤੂੰ ਇੱਕ ਹੋਰ ਮੁਸੀਬਤ ਸਿੜਨ ਲੱਗਾ। ਟਿਕ ਕੇ ਬਹਿ ਜਾ, ਤੈਨੂੰ ਹਰ ਮਹੀਨੇ ਨਵੀਂ ਮੁਸੀਬਤ ਸਿੜਨ ਦੀ ਆਦਤ ਪੈ ਗਈ ਹੈ।
5: ਉਹ ਬਾਪੂ ਜੀ,

0: ਤੁਸੀਂ ਵੀ ਹਮੇਸ਼ਾ ਮੈਨੂੰ ਡਰਾਉਂਦੇ ਰਹਿੰਦੇ ਹੋ। ਕਾਰੋਬਾਰ ਨੂੰ ਵਧਾਉਣਾ ਹੋਵੇ ਥੋੜਾ ਬਹੁਤ ਰਿਸਕ ਲੈਣਾ ਹੀ ਪੈਂਦਾ। ਨਾਲੇ ਹੁਣ ਤਾਂ ਸਾਡਾ ਕਰਮਾ ਵੀਰ ਵੀ ਪੰਜਾਬ ਤੋਂ ਆ ਗਿਆ, ਇਹ ਵੀ ਤਾਂ ਹੁਣ ਸਾਡੇ ਨਾਲ ਹੀ ਕੰਮ ਕਰੇਗਾ। ਅਸੀਂ ਦੋਵੇਂ ਭਰਾ ਮਿਲ ਕੇ ਟੀਮ ਡਰਾਈਵਿੰਗ 'ਚ ਕਿੱਟਕ ਚਲਾਵਾਂਗੇ। ਗੱਡੀ ਨਾਨ ਸਟੋਪ ਕੈਲਗਰੀ ਟੂ ਟੋਰੋਂਟੋ, ਟੋਰੋਂਟੋ ਟੂ ਕੈਲਗਰੀ, ਕਮਾਈ ਦੁੱਗਣੀ ਹੋ ਜਾਵੇਗੀ ਬਾਪੂ ਜੀ, ਤੁਸੀਂ ਦੇਖਿਓ।
1: ਉਹ ਜੱਸੀ ਭਾਜੀ, ਉਹ ਕਮਾਈ ਦੁੱਗਣੀ ਬਾਅਦ ਚ ਹੋਊ, ਉਹ ਪਹਿਲਾਂ ਮੇਰਾ ਕੈਨੇਡਾ 'ਚ ਕਲਾਸ 1 ਡਰਾਈਵਿੰਗ ਲਾਇਸੈਂਸ ਤਾਂ ਬਣ ਜਾਣ ਦਿਓ। ਉਹ ਤੁਸੀਂ ਤਾਂ ਮੈਨੂੰ ਹੁਣੀ ਟਰੱਕ 'ਚ ਬਿਠਾ ਕੇ ਟੋਰੋਂਟੋ ਭੇਜਣ ਦੀਆਂ ਤਿਆਰੀਆਂ ਕਰਨ ਲੱਗ ਪਏ।
2: ਵੇ ਪੁੱਤ ਕਰਮਿਆਂ, ਤੇਰਾ ਲਾਇਸੈਂਸ ਕਿੱਥੋਂ ਤੱਕ ਪਹੁੰਚਿਆ? ਤੂੰ ਤਾਂ ਕਹਿੰਦਾ ਸੀ ਇਸੇ ਹਫ਼ਤੇ ਮੇਰਾ ਰੋਡ ਟੈਸਟ ਆ।
1: ਬੀਜੀ ਕੀ ਦੱਸਾਂ, ਮੈਂ ਕੱਲ ਰੋਡ ਟੈਸਟ ਦੀ ਤਿਆਰੀ ਕਰਨ ਲਈ ਇੱਥੋਂ ਦੇ ਟ੍ਰੈਫਿਕ ਨਿਯਮਾਂ ਦੀ ਕਿਤਾਬ ਪੜ੍ਹ ਰਿਹਾ ਸੀ, ਇੱਥੋਂ ਦੇ ਸਟਾਪ ਸੈਨ ਨੂੰ ਦੇਖ ਕੇ ਮੇਰਾ ਤਾਂ ਸਿਰ ਹੀ ਚਕਰਾ ਗਿਆ। ਉਹ ਪੰਜਾਬ 'ਚ ਤਾਂ ਅਸੀਂ ਸਟਾਪ ਸੈਨ ਨੂੰ ਸਿਰਫ ਰੋਡ ਦੀ ਸਜਾਵਟ ਸਮਝਦੇ ਸੀ। ਉਹ ਜਿੱਥੇ ਮਰਜ਼ੀ ਗੱਡੀ ਖੜੀ ਕਰ ਦਿਓ, ਜਿੱਥੋਂ ਦੀ ਮਰਜ਼ੀ ਲੰਘ ਜਾ, ਕੋਈ ਪੁੱਛਣ ਵਾਲਾ ਨਹੀਂ। ਉਹ ਇੱਥੇ ਕੈਲਗਰੀ 'ਚ ਜੇ ਤੁਸੀਂ ਸਟਾਪ ਸੈਨ 'ਤੇ ਗੱਡੀ ਪੂਰੀ ਤਰ੍ਹਾਂ ਰੋਕ ਕੇ 1-2-3 ਸੈਕਿੰਡ ਨਾ ਗਿਣੋ, ਤਾਂ ਨਾਲ ਬੈਠਾ ਗੋਰਾ ਇੰਸਟ੍ਰਕਟਰ ਉਸੇ ਵੇਲੇ ਲਾਲ ਸਿਆਹੀ ਨਾਲ ਫੇਲ ਲਿਖ ਕੇ ਪੇਪਰ ਹੱਥ 'ਚ ਫੜਾ ਦਿੰਦਾ ਤੇ ਕਹਿੰਦਾ ਯੂ ਡਿਡ ਨਾਟ ਕੰਪਲੀਟਲੀ ਸਟਾਪ। ਉਹ ਮੈਂ ਕਿਹਾ ਭਰਾਵਾ ਗੱਡੀ ਹੌਲੀ ਤਾਂ ਕੀਤੀ ਸੀ। ਕਹਿੰਦਾ ਨੋ, ਹੌਲੀ ਕਰਨਾ ਸਟਾਪ ਨਹੀਂ ਹੁੰਦਾ।
3: ਕਰਮਿਆ ਓਏ ਕੈਨੇਡਾ ਮੇਰੇ ਵੀਰ, ਇੱਥੇ ਨਿਯਮ ਸਭ ਲਈ ਬਰਾਬਰ ਨੇ, ਭਾਵੇਂ ਕੋਈ ਨਵਾਂ ਆਇਆ ਹੋਵੇ ਤੇ ਭਾਵੇਂ 20 ਸਾਲ ਪੁਰਾਣਾ ਸਿਟੀਜਨ ਹੋਵੇ। ਇੱਥੇ ਸੜਕ ਤੇ ਚੱਲਣ ਲਈ ਤੈਨੂੰ ਆਪਣੀਆਂ ਬੈਕ ਹੋਮ ਵਾਲੀਆਂ ਮਨਮਰਜ਼ੀਆਂ ਛੱਡਣੀਆਂ ਪੈਣੀਆਂ ਨੇ।
4: ਲਾਇਸੈਂਸ ਤੇ ਟਰੱਕਾਂ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਘਰ ਦੀ ਘੰਟੀ ਵੱਜਦੀ ਹੈ। ਹੈਰੀ ਦਰਵਾਜ਼ਾ ਖੋਲਦਾ ਹੈ, ਸਾਹਮਣੇ ਗੁਆਂਢ 'ਚ ਰਹਿੰਦੇ ਸ਼ਾਹਿਦ ਅਲੀ ਖੜੇ ਹਨ। ਸ਼ਾਹਿਦ ਅਲੀ ਮੂਲ ਰੂਪ 'ਚ ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਨੇ, ਪਰ ਪਿਛਲੇ 15 ਸਾਲ ਤੋਂ ਕੈਲਗਰੀ 'ਚ ਵਸੇ ਹੋਏ ਨੇ। ਉਹਨਾਂ ਦੇ ਹੱਥ 'ਚ ਇੱਕ ਵੱਡਾ ਡੱਬਾ ਹੈ ਜਿਸ 'ਚੋਂ ਗਰਮ ਗਰਮ ਗੁਲਾਬ ਜਾਮਣਾਂ ਦੀ ਮਿੱਠੀ ਖੁਸ਼ਬੂ ਆ ਰਹੀ ਹੈ। ਸ਼ਾਹਿਦ ਅਲੀ ਦਾ ਇਸ ਪਰਿਵਾਰ ਨਾਲ ਇੰਨਾ ਗੂੜਾ ਰਿਸ਼ਤਾ ਹੈ ਕਿ ਉਹ ਘਰ ਦੇ ਮੈਂਬਰ ਵਰਗੇ ਹੀ ਨੇ।
5: ਅਸਲਾਮੁਅਲੈਕਮ ਗੁਰਚਰਨ ਸਾਹਿਬ, ਵਾਹਿਗੁਰੂ ਜੀ ਕੀ ਫਤਿਹ ਕਰਤਾਰ ਅਮੀ ਜੀ।
6: ਵਾਲੇਕੁਮ ਅਸਲਾਮ ਸ਼ਾਹਿਦ ਭਾਈ, ਆਓ ਆਓ ਜੀ ਆਇਆਂ ਨੂੰ। ਐਤਵਾਰ ਦੀ ਸਵੇਰੇ ਸਵੇਰੇ ਅੱਜ ਸਾਡੇ ਗਰੀਬ ਖਾਨੇ 'ਚ ਕਿਵੇਂ ਪਾਇਆ ਫੇਰਾ? ਸਭ ਖੈਰੀਅਤ ਹੈ?
5: ਅਰੇ ਗੁਰਚਰਨ ਸਾਹਿਬ, ਇਸ ਘਰ ਨੂੰ ਗਰੀਬ ਖਾਨਾ ਨਾ ਕਿਹਾ ਕਰੋ, ਇਹ ਤੇ ਮੇਰਾ ਆਪਣਾ ਆਸ਼ਿਆਨਾ। ਅਸਲ 'ਚ ਗੱਲ ਇਹ ਹੋਈ ਕਿ ਸਵੇਰੇ ਸਵੇਰੇ ਮੇਰੀ ਬੇਗਮ ਫਾਤਿਮਾ ਨੇ ਘਰ 'ਚ ਲਾਹੌਰੀ ਸ਼ੈਲੀ ਦੇ ਗੁਲਾਬ ਜਾਮਣ ਬਣਾਏ। ਮੈਂ ਦੇਖੇ ਤਾਂ ਮੈਂ ਕਿਹਾ, ਫਾਤਿਮਾ ਪਹਿਲਾਂ ਇਹ ਗਰਮ ਗਰਮ ਗੁਲਾਬ ਜਾਮਣਾਂ ਦਾ ਡੱਬਾ ਲੈ ਕੇ ਅੰਮੀ ਜੀ ਤੇ ਬਾਪੂ ਜੀ ਦੇ ਚਰਨਾਂ 'ਚ ਧਰ ਕੇ ਆਉਣਾ, ਅਸੀਂ ਬਾਅਦ ਵਿੱਚ ਖਾਵਾਂਗੇ।
2: ਵੇ ਜਿਉਂਦਾ ਰਹੋ ਸ਼ਾਹਿਦ ਪੁੱਤਰ, ਤੇਰੀ ਬੇਗਮ ਫਾਤਿਮਾ ਦੇ ਹੱਥਾਂ 'ਚ ਨਾ ਸੱਚਮੁੱਚ ਜਾਦੂ ਆ। ਲੰਘੇ ਮਹੀਨੇ ਜੋ ਉਸਨੇ ਬਿਰਿਆਨੀ ਭੇਜੀ ਸੀ ਨਾ, ਮੈਂ ਤਾਂ ਅਜੇ ਤੱਕ ਹੀ ਉਹਦਾ ਸਵਾਦ ਨਹੀਂ ਭੁੱਲੀ। ਆ ਪੁੱਤ, ਇੱਥੇ ਕੋਲ ਬੈਠ ਜਾ, ਤੂੰ ਵੀ ਗਰਮ ਗਰਮ ਚਾਹ ਪੀ ਲੈ।
5: ਸ਼ੁਕਰੀਆ ਅੰਮੀ ਜੀ। ਅਰੇ ਹੈਰੀ ਭਾਈ, ਜੱਸੀ, ਸੁਖਮਨ ਭੈਣ, ਤੇ ਆ ਸਾਡੇ ਨਵੇਂ ਮਹਿਮਾਨ ਕਰਮਾ ਜੀ, ਉਹ ਤੁਸੀਂ ਸਾਰੇ ਇੱਥੇ ਬੈਠੇ ਹੋ, ਅੱਜ ਤੇ ਪੂਰੀ ਰੌਣਕ ਲੱਗੀ ਹੋਈ ਆ ਘਰ 'ਚ।
0: ਸ਼ਾਹਿਦ ਭਾਜੀ, ਤੁਹਾਡੀ ਟਾਈਮਿੰਗ ਦਾ ਕੋਈ ਜਵਾਬ ਨੀ, ਅਸੀਂ ਹਜੇ ਮਿੱਠੇ ਦੀ ਗੱਲ ਹੀ ਕਰ ਰਹੇ ਸੀ ਤੇ ਤੁਸੀਂ ਗੁਲਾਬ ਜਾਮਣ ਲੈ ਕੇ ਹਾਜ਼ਰ ਵੀ ਹੋ ਗਏ, ਲੱਗਦਾ ਸਾਡੀ ਉਮਰ ਬਹੁਤ ਲੰਮੀ ਆ।
1: ਸ਼ਾਹਿਦ ਭਾਜੀ, ਮੈਨੂੰ ਇੱਕ ਗੱਲ ਨੀ ਸਮਝ ਆਉਂਦੀ, ਜਦੋਂ ਅਸੀਂ ਪੰਜਾਬ 'ਚ ਹੁੰਦੇ ਸੀ ਤਾਂ ਰੇਡੀਓ ਟੀਵੀ ਤੇ ਹਮੇਸ਼ਾ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਦੇਖਦੇ ਸੀ, ਬਾਰਡਰ ਤੇ ਤਣਾਅ, ਕੰਡਿਆਲੀਆਂ ਤਾਰਾਂ। ਪਰ ਇੱਥੇ ਕੈਲਗਰੀ 'ਚ ਆ ਕੇ ਦੇਖਿਆ ਕਿ ਤੁਸੀਂ ਸਾਡੇ ਘਰ ਅੰਦਰ ਆ ਕੇ ਅੰਮੀ ਜੀ ਦੇ ਪੈਰ ਛੋਹ ਰਹੇ ਹੋ, ਬਾਪੂ ਜੀ ਨੂੰ ਜੱਫੀ ਪਾ ਰਹੇ ਹੋ, ਇੰਜ ਲੱਗਦਾ ਹੀ ਨਹੀਂ ਕਿ ਅਸੀਂ ਦੋ ਅੱਡ ਅੱਡ ਮੁਲਕਾਂ ਦੇ ਵਾਸੀ ਹਾਂ।
5: ਕਰਮਾ ਭਾਈ, ਪ੍ਰਦੇਸ਼ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਜਦੋਂ ਅਸੀਂ ਆਪਣੇ ਵਤਨ, ਆਪਣੀਆਂ ਗਲੀਆਂ, ਆਪਣੀਆਂ ਮਿੱਟੀਆਂ ਛੱਡ ਕੇ 7 ਸਮੁੰਦਰ ਪਾਰ ਇੱਥੇ ਕੈਨੇਡਾ ਆਉਂਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਕਿ ਸਾਡੀ ਮਿੱਟੀ ਇੱਕ, ਸਾਡੀ ਮਾਂ ਬੋਲੀ ਇੱਕ, ਸਾਡਾ ਖਾਣਾ ਪੀਣਾ, ਸਾਡੇ ਸੁੱਖ ਦੁੱਖ, ਸਾਡੀਆਂ ਖੁਸ਼ੀਆਂ ਤੇ ਸਾਡੇ ਦਰਦ ਬਿਲਕੁਲ ਇੱਕੋ ਜਿਹੇ ਨੇ।

0: ਬਾਜ਼ਾਰ ਤੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੋਵਾਂ ਦੀ ਮਿੱਟੀ ਚ ਇੱਕੋ ਜਿਹੀ ਖੁਸ਼ਬੂ ਏ। ਬਾਰਡਰ ਤਾਂ ਨਕਸ਼ੇ ਤੇ ਖਿੱਚੀਆਂ ਲਕੀਰਾਂ ਨੇ ਭਾਈ, ਪਰ ਸਾਡੇ ਦਿਲਾਂ ਚ ਕੋਈ ਲਕੀਰ ਨਹੀਂ ਹੁੰਦੀ। ਇੱਥੇ ਕੈਲਗਰੀ ਚ ਗੁਰਚਰਨ ਸਾਹਿਬ ਮੇਰੇ ਪਿਓ ਵਰਗੇ ਨੇ, ਕਰਤਾਰ ਅੰਮੀ ਮੇਰੀ ਆਪਣੀ ਮਾਂ ਵਰਗੀ। ਜਦੋਂ ਮੈਂ ਬਿਮਾਰ ਪਿਆ ਸੀ ਤਾਂ ਅੰਮੀ ਜੀ ਨੇ ਆਪ ਆ ਕੇ ਮੇਰੇ ਸਿਰ ਤੇ ਪੱਟੀਆਂ ਰੱਖੀਆਂ ਸਨ। ਇਹ ਰਿਸ਼ਤੇ ਖੂਨ ਦੇ ਰਿਸ਼ਤਿਆਂ ਨਾਲੋਂ ਵੀ ਗੂੜੇ ਹੁੰਦੇ ਨੇ ਕਰਮਾ ਭਾਈ।
1: ਬਿਲਕੁਲ ਸਹੀ ਕਿਹਾ ਸ਼ਾਹਿਦ ਭਾਈ, ਜਦੋਂ ਅਸੀਂ 2005 ਚ ਇੱਥੇ ਨਵੇਂ ਨਵੇਂ ਆਏ ਸੀ ਸਾਨੂੰ ਲੱਗਦਾ ਸੀ ਕਿ ਇਸ ਅਣਜਾਣ ਮੁਲਕ ਚ ਅਸੀਂ ਇਕੱਲੇ ਪੈ ਜਾਵਾਂਗੇ, ਪਰ ਤੁਹਾਡੇ ਵਰਗੇ ਗੁਆਂਢੀਆਂ ਨੇ ਸਾਨੂੰ ਕਦੇ ਬਗਾਨਗੀ ਅਹਿਸਾਸ ਨਹੀਂ ਹੋਣ ਦਿੱਤਾ।
2: ਮਿਲਾਪ ਤੇ ਪਿਆਰ ਦੀਆਂ ਗੱਲਾਂ ਦੇ ਵਿਚਕਾਰ ਹੈਰੀ ਦਾ ਚਿਹਰਾ ਥੋੜਾ ਉਦਾਸ ਹੋ ਜਾਂਦਾ ਹੈ। ਹੈਰੀ ਜੋ ਆਈਟੀ ਖੇਤਰ ਵਿੱਚ ਕੰਮ ਕਰਦਾ ਹੈ, ਪਰਿਵਾਰ ਦੇ ਵੱਧ ਰਹੇ ਖਰਚਿਆਂ ਤੇ ਆਰਥਿਕ ਮੰਦੀ ਬਾਰੇ ਗੱਲ ਸ਼ੁਰੂ ਕਰਦਾ ਹੈ। ਇਹ ਉਹ ਦਰਦ ਹੈ ਜੋ ਅੱਜ ਕੱਲ ਕੈਨੇਡਾ ਚ ਵਸਦੇ ਹਰ ਦੇਸੀ ਪਰਿਵਾਰ ਦੀ ਕਹਾਣੀ ਬਣ ਚੁੱਕਾ ਹੈ।
3: ਸ਼ਾਹਿਦ ਭਾਜੀ, ਗੱਲ ਤਾਂ ਸੱਚੀ ਬਹੁਤ ਖੁਸ਼ੀ ਦੀ ਹੈ ਕਿ ਅਸੀਂ ਸਾਰੇ ਇਕੱਠੇ ਹਾਂ, ਪਰ ਅੱਜ ਕੱਲ ਜੋ ਹਾਲਾਤ ਚੱਲ ਰਹੇ ਨੇ ਕਈ ਵਾਰ ਰਾਤਾਂ ਨੂੰ ਨੀਂਦ ਉੱਡ ਜਾਂਦੀ ਹੈ। ਸਾਡੀ ਕੰਪਨੀ ਚ ਪਿਛਲੇ ਮਹੀਨੇ ਹੀ 50 ਲੋਕਾਂ ਨੂੰ ਜੌਬ ਤੋਂ ਕੱਢ ਦਿੱਤਾ ਗਿਆ। ਹਰ ਰੋਜ਼ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਅਗਲਾ ਨੰਬਰ ਮੇਰਾ ਹੀ ਨਾ ਹੋਵੇ।
4: ਹੈਰੀ, ਤੁਸੀਂ ਇੰਨਾ ਫਿਕਰ ਕਿਉਂ ਕਰਦੇ ਹੋ? ਤੁਸੀਂ ਇਕੱਲੇ ਥੋੜੇ ਹੋ ਇਸ ਪਰਿਵਾਰ ਵਿੱਚ।
3: ਸੁਖਮਨ, ਤੂੰ ਆਪ ਦੇਖ ਘਰ ਦੀ ਮੌਰਗੇਜ ਦੀ ਵਿਆਜ ਦਰ ਕਿੱਥੋਂ ਤੋਂ ਕਿੱਥੇ ਪਹੁੰਚ ਗਈ ਹੈ। ਪਹਿਲਾਂ ਅਸੀਂ ਜੋ ਮਹੀਨੇ ਦੀ ਕਿਸ਼ਤ $2200 ਦਿੰਦੇ ਸੀ, ਹੁਣ ਉਹ ਵੱਧ ਕੇ $3800 ਹੋ ਗਈ ਹੈ। ਉਧਰੋਂ ਬੱਚਿਆਂ ਦੀਆਂ ਸਕੂਲ ਫੀਸਾਂ, ਕਾਰਾਂ ਦੇ ਇੰਸ਼ੋਰੈਂਸ, ਗਰੋਸਰੀ ਦਾ ਬਿੱਲ। ਪਹਿਲਾਂ ਜੋ ਰਾਸ਼ਨ $400-500 ਚ ਆਉਂਦਾ ਸੀ, ਹੁਣ ਉਹਦੇ ਲਈ $700-800 ਖਰਚਣੇ ਪੈਂਦੇ ਨੇ। ਪੇਚੈਕ ਆਉਂਦਾ ਮਗਰੋਂ ਹੈ ਤੇ ਪਹਿਲਾਂ ਹੀ ਖਤਮ ਹੋ ਜਾਂਦਾ।
5: ਤੂੰ ਬਿਲਕੁਲ ਸਹੀ ਕਿਹਾ ਵੀਰ, ਟਰੈਕਿੰਗ ਇੰਡਸਟਰੀ ਚ ਵੀ ਇਹੋ ਹਾਲ ਹੈ। ਡੀਜ਼ਲ ਦੇ ਰੇਟ ਵੱਧ ਗਏ, ਫਲੈਟ ਰੇਟ ਹੇਠਾਂ ਡਿੱਗ ਪਏ। ਕਈ ਵਾਰ ਤਾਂ ਚੱਕਰ ਲਾ ਕੇ ਆਓ, ਜੇਬ ਚ ਪੈਸੇ ਦੇਣੇ ਪੈਂਦੇ ਆ। ਪਰ ਵੀਰ, ਤੂੰ ਚਿੰਤਾ ਨਾ ਕਰ, ਜੇ ਤੇਰੀ ਜੇਬ ਚ ਕੋਈ ਊਚ ਨੀਚ ਹੋਈ ਤਾਂ ਮੈਂ ਹੈਗਾ। ਮੈਂ ਟਰੱਕ ਦਿਨ ਰਾਤ ਚਲਾ ਕੇ ਇੱਕ ਕਰ ਦੇਵਾਂਗਾ, ਪਰ ਆਪਣੇ ਘਰ ਦੀ ਮੌਰਗੇਜ ਦੀ ਕਿਸ਼ਤ ਟੁੱਟਣ ਨਹੀਂ ਦਿੰਦਾ।
6: ਹੈਰੀ ਭਾਜੀ, ਤੁਸੀਂ ਮੇਰੇ ਵੱਡੇ ਭਰਾ ਵਰਗੇ ਹੋ। ਮੈਂ ਇੰਡੀਆ ਤੋਂ ਇੱਥੇ ਬੈਠ ਕੇ ਰੋਟੀਆਂ ਤੋੜਨ ਥੋੜਾ ਆਇਆ। ਮੈਨੂੰ ਭਾਵੇਂ ਕਿਸੇ ਵੇਅਰ ਹਾਊਸ 'ਚ ਰਾਤ ਦੀ ਸ਼ਿਫਟ 'ਚ ਕੰਮ ਕਰਨਾ ਪਵੇ, ਭਾਵੇਂ ਬਰਫ਼ ਹਟਾਉਣ ਦਾ ਕੰਮ ਕਰਨਾ ਪਵੇ, ਮੈਂ ਹਰ ਕੰਮ ਕਰਨ ਲਈ ਤਿਆਰ ਹਾਂ। ਮੈਂ ਆਪਣੇ ਹੱਥਾਂ ਦੀ ਮਿਹਨਤ ਨਾਲ ਕਮਾ ਕੇ ਘਰ ਦੇ ਖਰਚੇ 'ਚ ਹਿੱਸਾ ਪਾਵਾਂਗਾ। ਮੈਂ ਤੁਹਾਡੇ ਸਿਰ 'ਤੇ ਬੋਝ ਨਹੀਂ ਬਣਾਂਗਾ।
0: ਵਾਹ ਮੇਰੇ ਸ਼ੇਰਾ, ਇਹੋ ਤਾਂ ਸਾਡੇ ਪੰਜਾਬੀਆਂ ਦੀ ਖਾਸੀਅਤ ਹੈ। ਹੈਰੀ ਭਾਈ, ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਮੰਦੀ ਆਉਂਦੀ ਹੈ, ਚਲੀ ਜਾਂਦੀ ਹੈ। ਮੈਂ 2008 ਦੀ ਮੰਦੀ ਵੀ ਦੇਖੀ, ਜਦੋਂ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਸਨ, ਪਰ ਜੋ ਪਰਿਵਾਰ ਆਪਸ ਜੁੜੇ ਰਹੇ ਉਹ ਇਸ ਸੰਕਟ ਚੋਂ ਨਿਕਲ ਗਏ। ਤੁਹਾਡੇ ਕੋਲ ਤਾਂ ਇੰਨਾ ਵੱਡਾ ਪਰਿਵਾਰ ਹੈ, ਤੁਹਾਡੀ ਏਕਤਾ ਹੀ ਤੁਹਾਡੀ ਸਭ ਤੋਂ ਵੱਡੀ ਢਾਲ ਹੈ।
1: ਉਹ ਪੁੱਤਰ ਹੈਰੀ, ਮੇਰੀ ਗੱਲ ਕੰਨ ਲਾ ਕੇ ਸੁਣ। ਜਦੋਂ ਅਸੀਂ ਪੰਜਾਬ ਚ ਹੁੰਦੇ ਸੀ, 1987 ਚ ਬਹੁਤ ਭਾਰੀ ਹੜ੍ਹ ਆਇਆ ਸੀ। ਸਾਡੀ ਪੂਰੀ ਫਸਲ ਪਾਣੀ ਚ ਰੁੜ ਗਈ ਸੀ, ਘਰ ਚ ਦਾਣਾ ਵੀ ਨਹੀਂ ਬਚਿਆ ਸੀ। ਉਦੋਂ ਮੇਰੇ ਪਿਤਾ ਜੀ ਨੇ ਸਾਨੂੰ ਸਾਰੇ ਭਰਾਵਾਂ ਨੂੰ ਇਕੱਠੇ ਬਿਠਾ ਕੇ ਕਿਹਾ ਸੀ, ਜੇ ਫਸਲ ਰੁੜ ਗਈ ਤਾਂ ਕੀ ਹੋਇਆ, ਸਾਡੀਆਂ ਬਾਹਾਂ ਤਾਂ ਸਲਾਮਤ ਹਨ, ਅਸੀਂ ਮੁੜ ਕੇ ਮਿਹਨਤ ਕਰਾਂਗੇ। ਅਸੀਂ ਅਗਲੇ ਸਾਲ ਦੁੱਗਣੀ ਫਸਲ ਉਗਾਈ ਸੀ। ਇਹ ਕੈਨੇਡਾ ਦੇ ਡਾਲਰ ਤੇ ਮੰਦੀਆਂ ਸਾਡੀ ਹਿੰਮਤ ਨਾਲੋਂ ਵੱਡੀਆਂ ਨਹੀਂ ਹੋ ਸਕਦੀਆਂ। ਜਿੰਨਾ ਚਿਰ ਇਹ ਦੇਸੀ ਟੱਬਰ ਇੱਕ ਛੱਤ ਹੇਠ ਇਕੱਠਾ ਬੈਠਾ ਹੈ, ਕੋਈ ਮੰਦੀ ਸਾਡਾ ਕੁਝ ਨਹੀਂ ਵਿਗਾੜ ਸਕਦੀ।
2: ਬਾਪੂ ਜੀ ਦੀਆਂ ਇੰਨਾ ਹੌਸਲੇ ਭਰੀਆਂ ਗੱਲਾਂ ਨੇ ਸਾਰਿਆਂ ਦੇ ਦਿਲਾਂ ਚੋਂ ਚਿੰਤਾ ਦੇ ਬੱਦਲ ਹਟਾ ਦਿੱਤੇ। ਇਸੇ ਵਿਚਕਾਰ ਰਸੋਈ ਚੋਂ ਪ੍ਰੈਸ਼ਰ ਕੁੱਕਰ ਦੀਆਂ ਦੋ ਜ਼ੋਰਦਾਰ ਸੀਟੀਆਂ ਵੱਜਦੀਆਂ ਨੇ, ਜੋ ਇਸ਼ਾਰਾ ਕਰਦੀਆਂ ਨੇ ਕਿ ਦੁਪਹਿਰ ਦਾ ਲੰਚ ਤਿਆਰ ਹੋ ਰਿਹਾ ਹੈ।
7: ਲੈ ਸੁਖਮਨ ਪੁੱਤ, ਆ ਤਾਂ ਕੁੱਕਰ ਦੀਆਂ ਸੀਟੀਆਂ ਵੀ ਵੱਜ ਗਈਆਂ, ਚੱਲ ਆਪਾਂ ਰਸੋਈ ਚ ਚੱਲੀਏ। ਅੱਜ ਸ਼ਾਹਿਦ ਪੁੱਤਰ ਲਈ ਖਾਸ ਸ਼ਾਹੀ ਪਨੀਰ, ਮਾਂ ਦੀ ਦਾਲ ਤੇ ਮੱਕੀ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਬਣਾਉਣਾ ਨੇ।
0: ਅਰੇ ਅਰੇ ਅੰਮੀ ਜੀ, ਤੁਸੀਂ ਐਵੇਂ ਤਕੱਲਫ ਨਾ ਕਰੋ, ਮੈਂ ਤੇ ਬਸ ਗੁਲਾਬ ਜਾਮਣ

0: ਦੇਣ ਆਇਆ ਸੀ। ਫਾਤਿਮਾ ਘਰ ਇੰਤਜ਼ਾਰ ਕਰਦੀ ਪਈ ਏ।
1: ਨਾ ਸ਼ਾਹਿਦ ਭਾਈ, ਸਾਡੇ ਘਰ ਦਾ ਇਹ ਅਸੂਲ ਹੈ, ਐਤਵਾਰ ਨੂੰ ਜੋ ਸਾਡੇ ਦਰਵਾਜੇ ਆ ਗਿਆ ਉਹ ਬਿਨਾਂ ਰੋਟੀ ਖਾਧੇ ਤੋਂ ਨਹੀਂ ਜਾ ਸਕਦਾ। ਤੂੰ ਫੋਨ ਕਰਕੇ ਫਾਤਿਮਾ ਨੂੰ ਵੀ ਇੱਥੇ ਬੁਲਾ ਲੈ, ਅੱਜ ਸਾਰਾ ਦੇਸੀ ਟੱਬਰ ਰਲ ਕੇ ਦੁਪਹਿਰ ਦਾ ਖਾਣਾ ਇੱਥੇ ਖਾਵਾਂਗੇ।
2: ਬਿਲਕੁਲ ਸ਼ਾਹਿਦ ਭਾਜੀ, ਬੀਜੀ ਦੇ ਹੱਥਾਂ ਦੀ ਮਾਂ ਦੀ ਦਾਲ ਤੇ ਸਰੋਂ ਦਾ ਸਾਗ ਛੱਡ ਕੇ ਜਾਣ ਦਾ ਮਤਲਬ ਆ ਆਪਣੀ ਜੀਵ ਨਾਲ ਘੋਰ ਅਨਿਆਏ ਕਰਨਾ। ਨਾਲੇ ਅੱਜ ਸਾਡੇ ਘਰ ਮੈਂ ਨੇ ਰੋਟੀਆਂ ਪਕਾਉਣ ਦੀ ਪ੍ਰੈਕਟਿਸ ਵੀ ਤਾਂ ਕਰਨੀ ਆ।
3: ਉਹ ਜੱਸੀ ਭਾਜੀ, ਮੈਂ ਟਰੱਕ ਚਲਾਉਣ ਦੀ ਪ੍ਰੈਕਟਿਸ ਕਰਨੀ ਆ, ਰੋਟੀਆਂ ਪਕਾਉਣ ਦੀ ਨਹੀਂ। ਉਹ ਤੁਸੀਂ ਯਾਰ ਮੈਨੂੰ ਹਰ ਵਾਰ ਰਸੋਈ ਚ ਧੱਕਣ ਲੱਗ ਜਾਂਦੇ ਹੋ।
4: ਉਹ ਕੋਈ ਨੀ ਕਰਮਿਆ, ਜੋ ਬੰਦਾ ਮੱਕੀ ਦੀ ਰੋਟੀ ਗੋਲ ਵੇਲ ਸਕਦਾ ਨਾ, ਉਹ ਕਨੇਡਾ ਚ 53 ਫੁੱਟਾ ਟਰਾਲਾ ਵੀ ਸਿੱਧਾ ਬੈਕ ਕਰ ਸਕਦਾ। ਉਹ ਦੋਵੇਂ ਕਲਾਵਾਂ ਬਰਾਬਰ ਦੀ ਮਹਾਰਤ ਰੱਖਦੀਆਂ ਨੇ।
5: ਅੱਜ ਦੀ ਤੁਸੀਂ ਸਾਰੇ ਫਿਕਰ ਨਾ ਕਰੋ, ਅੱਜ ਮੈਨੂੰ ਛੁੱਟੀ ਆ ਤੇ ਮੈਂ ਘਰੇ ਹੀ ਆ। ਮੈਂ ਆਪੇ ਬਣਾ ਲਵਾਂਗੀ ਰੋਟੀ। ਜਿਸ ਦਿਨ ਮੈਂ ਘਰ ਨਾ ਹੋਈ ਤਾਂ ਆਪੇ ਬਣਾਈ ਜਾਇਓ ਵਿੰਗੀਆਂ ਟੇਢੀਆਂ ਰੋਟੀਆਂ।
6: ਦੋਸਤੋ, ਇਹ ਸੀ ਸਾਡੇ ਦੇਸੀ ਟੱਬਰ ਦੀ ਅੱਜ ਦੀ ਖਾਸ ਕੜੀ, ਛੱਤ ਇੱਕ ਰੰਗ ਅਨੇਕ। ਇੱਕੋ ਛੱਤ ਹੇਠ ਵਸਦੇ ਵੱਖ ਵੱਖ ਪੀੜੀਆਂ ਦੇ ਲੋਕ, ਕੋਈ ਪੁਰਾਣੇ ਖਿਆਲਾਂ ਦਾ, ਕੋਈ ਨਵੇਂ ਜਮਾਨੇ ਦੀ ਦੌੜ ਚ ਸ਼ਾਮਲ, ਕੋਈ ਪ੍ਰਦੇਸ਼ ਚ ਨਵਾਂ ਆਇਆ ਤੇ ਕੋਈ ਸਰਹੱਦ ਪਾਰ ਦਾ। ਪਰ ਜਦੋਂ ਆਪਸੀ ਪਿਆਰ, ਸਤਿਕਾਰ, ਹਾਸਾ ਠੱਠਾ ਤੇ ਏਕਤਾ ਹੋਵੇ ਤਾਂ ਦੁਨੀਆਂ ਦੀ ਵੱਡੀ ਤੋਂ ਵੱਡੀ ਮੰਦੀ ਜਾਂ ਮੁਸ਼ਕਲ ਵੀ ਛੋਟੀ ਜਾਪਣ ਲੱਗ ਪੈਂਦੀ ਹੈ। ਇਹੋ ਸਾਡੇ ਕੈਲਗਰੀ ਦੇ ਪੂਰੇ ਕੈਨੇਡਾ ਚ ਵਸਦੇ ਦੇਸੀ ਭਾਈਚਾਰੇ ਦੀ ਅਸਲ ਤਾਕਤ ਹੈ। ਤੁਹਾਨੂੰ ਅੱਜ ਦਾ ਇਹ ਐਪੀਸੋਡ ਕਿਹੋ ਜਿਹਾ ਲੱਗਿਆ? ਆਪਣੇ ਕੀਮਤੀ ਰਾਏ ਤੇ ਸੁਝਾਅ ਰੇਡੀਓ ਸੁਰਸੰਗਮ ਦੇ ਫੋਨ ਨੰਬਰਾਂ ਅਤੇ ਸੋਸ਼ਲ ਮੀਡੀਆ ਪੇਜਾਂ ਤੇ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ। ਅਗਲੇ ਹਫ਼ਤੇ ਫਿਰ ਮਿਲਾਂਗੇ ਦੇਸੀ ਟੱਬਰ ਦੇ ਇੱਕ ਨਵੇਂ ਐਪੀਸੋਡ, ਨਵੇਂ ਸਬ ਟਾਈਟਲ ਤੇ ਨਵੀਂ ਕਹਾਣੀ ਨਾਲ। ਉਦੋਂ ਤੱਕ ਲਈ ਆਪਣੇ ਮੇਜ਼ਬਾਨ ਨੂੰ ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਸੁਰਸੰਗਮ ਕੈਲਗਰੀ। ਰੱਬ ਰਾਖਾ।
7: ਆਪਣੀ ਪਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੋਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-6147-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
6: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
8: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
9: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587

0: ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਰੇਡੀਓ ਡਰਾਮਾ ਜਿਹੜਾ ਹੁਣੇ ਸੁਣਿਆ ਇਸ ਨੂੰ ਬਹੁਤ ਪਸੰਦ ਕੀਤਾ ਹੋਵੇਗਾ ਇਸ ਰੇਡੀਓ ਡਰਾਮੇ ਦੇ ਵਿੱਚ ਸਾਰੇ ਹੀ ਕਲਾਕਾਰਾਂ ਨੇ ਬੜੀ ਮਿਹਨਤ ਦੇ ਨਾਲ ਇਸ ਨੂੰ ਤਿਆਰ ਕੀਤਾ ਹੈ ਆਪਣੀ ਪੂਰੀ ਜਾਨ ਲਾਈ ਹੈ ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਨੂੰ ਫੀਡਬੈਕ ਦਿੰਦੇ ਹੋ ਕਿ ਤੁਹਾਨੂੰ ਡਰਾਮਾ ਕਿੰਨਾ ਪਸੰਦ ਆ ਰਿਹਾ ਸੋ ਇਹਨਾਂ ਕਲਾਕਾਰਾਂ ਦੀ ਮਿਹਨਤ ਦਾ ਮੁੱਲ ਮੁੜਦਾ ਜਾਪਦਾ ਉਦੋਂ ਇਸ ਨਾਟਕ ਨੂੰ ਸਾਡੀ ਟੀਮ ਦੇ ਸੀਨੀਅਰ ਮੈਂਬਰ ਰਣਜੀਤ ਸਿੰਘ ਸਿੱਧੂ ਹੋਰਾਂ ਨੇ ਲਿਖਿਆ ਡਾਇਰੈਕਟ ਕੀਤਾ ਸਾਰੀ ਜ਼ਿੰਮੇਵਾਰੀ ਉਹ ਨਿਭਾਉਂਦੇ ਨੇ ਤਿਆਰੀ ਦੀ ਅਤੇ ਜਿਨ੍ਹਾਂ ਕਲਾਕਾਰਾਂ ਨੇ ਇਸ ਡਰਾਮੇ ਦੇ ਵਿੱਚ ਅਦਾਕਾਰੀ ਕੀਤੀ ਮਾਸਟਰ ਧਰਮ ਸਿੰਘ ਚੜੇਖੋਰੀ ਜਿਨ੍ਹਾਂ ਨੇ ਬਾਪੂ ਜੀ ਦਾ ਰੋਲ ਅਦਾ ਕੀਤਾ ਅਤੇ ਮਾਤਾ ਕਰਤਾਰ ਕੌਰ ਦਾ ਰੋਲ ਜਿਹੜਾ ਗੁਰਮੀਤ ਸਰਪਾਲ ਜੀ ਨੇ ਅਦਾ ਕੀਤਾ ਡਾਕਟਰ ਸਤਨਾਮ ਧੋਥੜ ਹਰਪ੍ਰੀਤ ਸਿੰਘ ਹੈਰੀ ਦਾ ਰੋਲ ਪਲੇ ਕਰਦੇ ਨੇ ਦਿਲਜੀਤ ਕੌਰ ਹੋਰੀ ਸੁਖਮਨ ਕੌਰ ਦਾ ਰੋਲ ਅਦਾ ਕੀਤਾ ਉਹਨਾਂ ਨੇ ਇਸ ਡਰਾਮੇ ਦੇ ਵਿੱਚ ਜਸਬੀਰ ਸਿੰਘ ਜੱਸੀ ਦਾ ਰੋਲ ਰੌਕੀ ਜੌਹਲ ਹੋਰਾਂ ਨੇ ਨਿਭਾਇਆ ਹਰਕੀਰਤ ਧਾਲੀਵਾਲ ਹੁਣੀ ਸ਼ਾਹਿਦ ਅਲੀ ਦਾ ਰੋਲ ਇਸ ਡਰਾਮੇ ਦੇ ਵਿੱਚ ਪਲੇ ਕਰਦੇ ਨੇ ਅਤੇ ਕਰਮਜੀਤ ਸਿੰਘ ਕਰਮੇ ਦਾ ਰੋਲ ਸੁਖਜੀਤ ਸਿੱਧੂ ਹੋਰਾਂ ਨੇ ਪਲੇ ਕੀਤਾ ਸੋ ਸਾਰੇ ਹੀ ਕਲਾਕਾਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ

ਜਿਨ੍ਹਾਂ ਨੇ ਜੀ ਜਾਨ ਲਾਤੀ ਇਸ ਡਰਾਮੇ ਦੇ ਵਿੱਚ ਜਾਨ ਪਾਉਣ ਲਈ। ਇੱਕ ਜ਼ਰੂਰੀ ਅਨਾਊਂਸਮੈਂਟ ਜਿਹੜੀ ਹੈ ਉਹ ਇੱਥੇ ਅਸੀਂ ਕਰਨਾ ਚਾਹੁੰਦੇ ਹਾਂ ਕਿ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਦੇ ਵਿੱਚ ਸਮਰ ਐਂਡ ਸੇਲ ਲੱਗੀ ਹੋਈ ਹੈ ਜਿਹੜੀ ਕਿ 23 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਹੋਵੇਗੀ। ਇਹ 4 ਦਿਨ ਉਹਨਾਂ ਲੋਕਾਂ ਲਈ ਬਹੁਤ ਅਹਿਮ ਰਹਿਣਗੇ ਜਿਹੜੇ ਮਰਸੀਡੀਜ਼ ਨੂੰ ਪਿਆਰ ਕਰਦੇ ਨੇ, ਕਿਉਂਕਿ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਵਾਲੀ ਡੀਲਰਸ਼ਿਪ 'ਤੇ ਬਹੁਤ ਵੱਡੇ ਡਿਸਕਾਊਂਟ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ ਦਿੱਤੇ ਜਾਣਗੇ। 40,000-25,000 ਤੱਕ ਡਿਸਕਾਊਂਟ ਮਿਲੇਗਾ, ਟ੍ਰੇਡ ਬੋਨਸ $2,500 ਮਿਲੇਗਾ, ਕੁਛ ਗੱਡੀਆਂ 0% ਇੰਟਰਸਟ 'ਤੇ ਫਾਈਨੈਂਸ ਹੋਣਗੀਆਂ ਅਤੇ 0% 'ਤੇ ਤੁਸੀਂ ਲੀਜ਼ ਕਰ ਸਕਦੇ ਹੋ। ਪਰ ਇਹਦੇ ਲਈ ਵਧੇਰੇ ਜਾਣਕਾਰੀ ਤੁਹਾਨੂੰ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਵਾਲੀ ਡੀਲਰਸ਼ਿਪ 'ਤੇ ਜਾ ਕੇ ਮਿਲੇਗੀ, ਜਾਂ ਫਿਰ ਗੌਰਵ ਸ਼ਰਮਾ ਤੁਹਾਨੂੰ ਇਹਦੇ ਬਾਰੇ ਹੋਰ ਗਾਈਡ ਕਰ ਸਕਣਗੇ। ਉਹਨਾਂ ਦਾ ਫੋਨ ਨੰਬਰ 403-903-6657 ਹੈ ਜੀ, 403-903-6757 ਗੌਰਵ ਸ਼ਰਮਾ। ਸੋ 1 ਦਿਨ ਬਚਿਆ ਹੈ ਜੀ, ਕਈ ਵਾਰੀ 2-3 ਦਿਨ ਸਾਨੂੰ ਪਤਾ ਨਹੀਂ ਲੱਗਦਾ ਅਤੇ ਅਖੀਰਲੇ ਦਿਨ ਪਤਾ ਲੱਗਦਾ। ਸੋ ਅਖੀਰਲੇ ਦਿਨ ਹੀ ਤੁਸੀਂ ਜਾਣਾ ਹੈ ਜੇਕਰ ਤੁਸੀਂ ਇਹ ਡੀਲ ਗ੍ਰੈਬ ਕਰਨਾ ਚਾਹੁੰਦੇ ਹੋ। ਅਤੇ 26 ਤਰੀਕ ਕੱਲ੍ਹ ਦਾ ਦਿਨ ਤੁਹਾਡੇ ਲਈ ਬਹੁਤ ਖਾਸ ਹੈ, ਵੀਕਐਂਡ ਹੈ, ਛੁੱਟੀ ਵੀ ਹੋਣੀ ਹੈ, ਅਤੇ ਤੁਸੀਂ ਜਾ ਕੇ ਇਹਨਾਂ ਡੀਲਸ ਬਾਰੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਇਸ ਤੋਂ ਬਾਅਦ 9 ਵਜੇ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਜੀ। ਅਗਲੇ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ, ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ। ਪੰਨੂ ਸਾਹਿਬ ਤੋਂ ਪੰਜਾਬ ਦੀਆਂ ਕੁਛ ਵੱਡੀਆਂ ਖਬਰਾਂ, ਭਾਰਤ ਦੀਆਂ ਕੁਛ ਵੱਡੀਆਂ ਖਬਰਾਂ ਦੀ ਜਾਣਕਾਰੀ ਅਸੀਂ ਹਾਸਲ ਕਰ ਲਈ ਹੈ ਇਸ ਪ੍ਰੋਗਰਾਮ ਦੇ ਵਿੱਚ। ਬਸ ਇੰਨਾ ਹੀ, ਮੈਨੂੰ ਸਵਲੀਨ ਕੌਰ ਜਸੜ ਨੂੰ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ, ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ, ਸਬਰੰਗ ਰੇਡੀਓ 94.7 FM।
4: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 to 8 PM, ਸੰਡੇਜ਼ 1 to 5 PM।
3: ਵਿਜ਼ਿਟ sabrang.ca।
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ

0: ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
0: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222। ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 25 ਸਤੰਬਰ ਹੈ।

0: ਜੀ ਦਿਨ ਸ਼ੁੱਕਰਵਾਰ ਹੈ ਤੇ 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਪੰਨੂ ਸਾਹਿਬ ਨਾਲ ਗੱਲਬਾਤ ਕਰਾਂਗੇ ਅਸੀਂ ਪੰਜਾਬ ਦੇ ਕੁਝ ਭਖੇ ਹੋਏ ਮੁੱਦਿਆਂ ਤੇ ਭਾਰਤ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਖਬਰਾਂ ਤੇ ਤਫਸੀਲ ਹਾਸਲ ਕਰਾਂਗੇ ਅਸੀਂ ਜਤਿੰਦਰ ਪੰਨੂ ਜੀ ਦੇ ਕੋਲੋਂ ਇਸ ਤੋਂ ਪਹਿਲਾਂ ਕਿ ਅਸੀਂ ਪੰਨੂ ਸਾਹਿਬ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਇੱਕ ਬਹੁਤ ਜ਼ਰੂਰੀ ਅਨਾਊਂਸਮੈਂਟ ਹੈ ਜੀ ਕੈਲਗਰੀ ਵਾਸੀਆਂ ਲਈ ਰੇਡੀਓ ਸੁਰਸੰਗਮ ਦੇ ਸਰੋਤਿਆਂ ਲਈ ਮਰਸੀਡੀਜ਼ ਬੈਂਸ ਕੰਟਰੀ ਹਿਲਸ ਜਿਹੜੀ ਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਉਹਨਾਂ ਨੇ ਸਮਰ ਸੇਲ ਇਵੈਂਟ ਸ਼ੁਰੂ ਕੀਤਾ ਹੈ ਸਮਰ ਸੇਲ ਚੱਲ ਰਹੀ ਹੈ ਸਮਰ ਐਂਡ ਸੇਲ ਚੱਲ ਰਹੀ ਹੈ ਉੱਥੇ ਜਿਹੜੀ ਕਿ 23 ਸਤੰਬਰ 24 ਸਤੰਬਰ 25 ਸਤੰਬਰ ਅਤੇ 26 ਸਤੰਬਰ 4 ਦਿਨ ਚੱਲਣੀ ਹੈ ਸਾਡੇ ਕੋਲ ਜੇ ਇਸ ਵੇਲੇ ਜੇ ਲਿਸਨਰਸ ਮੈਨੂੰ ਸੁਣ ਰਹੇ ਨੇ ਤਾਂ ਇੱਕ ਹੀ ਦਿਨ ਬਚਦਾ ਕੱਲ੍ਹ ਦਾ ਸੋ ਕੱਲ੍ਹ ਹੈ ਵੀ ਵੀਕਐਂਡ ਛੁੱਟੀ ਹੈ ਸ਼ਨੀਵਾਰ ਹੈ ਅਤੇ ਜੇਕਰ ਤੁਸੀਂ ਮਰਸੀਡੀਜ਼ ਨੂੰ ਪਿਆਰ ਕਰਦੇ ਹੋ ਮਰਸੀਡੀਜ਼ ਲੈਣ ਬਾਰੇ ਸੋਚ ਰਹੇ ਹੋ ਅਤੇ ਇਹ ਲਾਸਟ ਡੇ ਤੁਸੀਂ ਮਿਸ ਨਹੀਂ ਕਰਨਾ ਡੀਲਸ ਨੂੰ ਗ੍ਰੈਬ ਕਰਨਾ ਕਿਉਂਕਿ $40,000 $25,000 ਤੱਕ ਦੇ ਡਿਸਕਾਊਂਟ ਮਿਲ ਰਹੇ ਨੇ ਟ੍ਰੇਡ ਬੋਨਸ $2,500 ਤੱਕ ਮਿਲ ਰਿਹਾ ਬਹੁਤ ਸਾਰੀਆਂ ਗੱਡੀਆਂ 0% 'ਤੇ ਫਾਈਨੈਂਸ ਹੋ ਰਹੀਆਂ ਨੇ ਬਹੁਤ ਸਾਰੀਆਂ ਗੱਡੀਆਂ 0% 'ਤੇ ਲੀਜ਼ ਹੋ ਰਹੀਆਂ ਨੇ ਸੋ ਬਹੁਤ ਹੀ ਤਫਸੀਲ ਜਿਹੜੀ ਹੈ ਉਹ ਤੁਹਾਨੂੰ ਮਰਸੀਡੀਜ਼ ਬੈਂਸ ਕੰਟਰੀ ਹਿਲਸ ਜਾ ਕੇ ਮਿਲਣੀ ਹੈ ਜਾਂ ਫਿਰ ਗੌਰਵ ਸ਼ਰਮਾ ਨੂੰ ਕਾਲ ਕਰ ਲਓ 403-903-6757 403-903-6757 ਸੋ ਇਹ ਲਾਸਟ ਡੇ ਜਿਹੜਾ ਇਹਨੂੰ ਬਿਲਕੁਲ ਮਿਸ ਨਹੀਂ ਕਰਨਾ ਮਰਸੀਡੀਜ਼ ਬੈਂਸ ਕੰਟਰੀ ਹਿਲਸ 'ਤੇ ਵੱਡੇ ਡਿਸਕਾਊਂਟ ਲੱਗੇ ਨੇ ਸੋ ਇਹਨਾਂ ਡੀਲਸ ਨੂੰ ਜ਼ਰੂਰ ਗ੍ਰੈਬ ਕਰਨਾ ਹੈ ਜੀ ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਆ ਤੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਵੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
1: ਸ਼ੁਕਰੀਆ ਸੁਨੀਲ ਸਤਿ ਸ੍ਰੀ ਅਕਾਲ ਜੀ
0: ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜਿਹੜਾ ਚੋਣ ਕਮਿਸ਼ਨ ਦੇ ਖਿਲਾਫ ਸਾਰੇ ਮੁਲਕ ਦੇ ਵਿੱਚ ਬਹੁਤ ਜ਼ਬਰਦਸਤ ਪ੍ਰੋਟੈਸਟ ਹੋਇਆ ਉਹਦੀ ਸਾਰੀ ਤਫਸੀਲ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ ਜੀ
1: ਇਹ ਪਿਛਲੇ ਦਿਨਾਂ ਦੇ ਵਿੱਚ ਸੁਰੀਨੇ ਦੇ ਚੋਣ ਕਮਿਸ਼ਨ ਦੇ ਖਿਲਾਫ ਰੌਲਾ ਲਗਾਤਾਰ ਵੱਧਦਾ ਗਿਆ ਕਿ ਇਹਨੇ ਇੱਕ ਪਿੱਛੋਂ ਦੂਸਰੇ ਢੰਗ ਨਾਲ ਤਬਦੀਲੀਆਂ ਕਰ ਕਰਕੇ SIR ਜਿਹੜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਫ ਵੋਟਰਸ ਉਹਦੇ ਚ ਲੋਕਾਂ ਨੂੰ ਬਹੁਤ ਤੰਗ ਕੀਤਾ ਉਹਨਾਂ ਵਾਸਤੇ ਇੰਨੀਆਂ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਕਿ ਜਿਹੜੇ ਲੋਕ ਆਪਣੀ ਵੋਟ ਜਾ ਕੇ ਸਹੀ ਸਹੀ ਕਰਵਾਉਣਾ ਵੀ ਚਾਹੁੰਦੇ ਆ ਸਾਰੇ ਕਾਗਜ਼ ਪੱਤਰ ਵੀ ਉਹਨਾਂ ਕੋਲ ਹੈਗੇ ਆ ਉਹਨਾਂ ਲਈ ਮੁਸ਼ਕਲ ਇੱਕ ਲਗਾਤਾਰ ਵੱਧਦੀ ਆ ਫਿਰ ਇੱਕ ਇਹੋ ਜਿਹੀ ਐਪ ਤਿਆਰ ਕਰ ਦਿੱਤੀ ਜਿਹੜੀ ਐਪ ਉਹਨਾਂ ਤੇ ਚਾਹੀਦਾ ਕਿ ਬੂਥ ਲੈਵਲ ਦੇ ਅਫਸਰ ਕੋਲ ਹੋਵੇ ਜਾਂ ਉਹਦੇ ਉੱਪਰ ਜਿਹੜਾ ਇਲੈਕਸ਼ਨ ਰਿਵੀਜ਼ਨ ਅਫਸਰ ਹੋਵੇ ERO ਹੋਵੇ ਉਹ ਆਮ ਤੌਰ ਦੇ ਉੱਤੇ ਇੱਕ ਹਲਕੇ ਤੇ 4 ਜਾਂ 5 ਹੁੰਦੇ ਆ ਉਹ ਜਿਹੜਾ ਉਹਨਾਂ ਕੋਲ ਹੋਣਾ ਚਾਹੀਦਾ ਉਹ ਵੀ ਅਧਿਕਾਰ ਸਿੱਧਾ ਦਿੱਲੀ ਇਹਨਾਂ ਨੇ ਆਪਣੇ ਚੋਣ ਕਮਿਸ਼ਨ ਕੋਲ ਲੈ ਕੇ ਉੱਥੇ ਬੈਠੀ ਟੀਮ ਵੇਖੇਗੀ ਕਿਹਦੇ ਕੋਲ ਕਾਗਜ਼ ਜਾਣੇ ਕਿਹਦੇ ਕੋਲ ਨਹੀਂ ਜਾਣੇ ਏਦਾਂ ਦੇ ਇੱਕ ਪਿੱਛੋਂ ਦੂਸਰੇ ਪੈਸੇ ਲਗਾਤਾਰ ਕਰਦੇ ਗਏ ਇਹਦਾ ਬਹੁਤ ਵਿਰੋਧ ਹੁੰਦਾ ਸੀ ਅਚਾਨਕ 3 ਦਿਨ ਪਹਿਲਾਂ ਇੰਡੀਅਨ ਐਕਸਪ੍ਰੈਸ ਅਖਬਾਰ ਨੇ ਇਹ ਰਿਪੋਰਟ ਛਾਪ ਦਿੱਤੀ ਕਿ ਇਹਦਾ ਵਿਰੋਧ ਸਿਰਫ ਪਬਲਿਕ ਵਿੱਚ ਹੀ ਨਹੀਂ ਇੱਥੇ ਦੋ ਜਿਹੜੇ ਚੋਣ ਕਮਿਸ਼ਨਰ ਨੇ ਉਹ ਵੀ ਆਪਣੇ ਮੁੱਖ ਚੋਣ ਕਮਿਸ਼ਨਰ ਦਾ ਬਹੁਤ ਸਾਰੀਆਂ ਗੱਲਾਂ ਤੇ ਵਿਰੋਧ ਕਰਦੇ ਆ ਕਿ ਇਹ ਬੜਾ ਆਪ ਉਧਰਾ ਚੱਲਦਾ ਤੇ ਮੁੱਖ ਚੋਣ ਕਮਿਸ਼ਨਰ ਜਿਹੜਾ ਆਪ ਉਧਰਾ ਚੱਲਦਾ ਉਹਦੇ ਬਾਰੇ ਚ ਇਹ ਵੀ ਗੱਲ ਆ ਗਈ ਕਿ ਦਫ਼ਤਰ ਵਿੱਚ ਬੈਠੇ ਹੋਣ ਦੋਵੇਂ ਚੋਣ ਕਮਿਸ਼ਨਰ ਤੇ ਉਹਨਾਂ ਨੂੰ ਉਹ ਪੁੱਛਦਾ ਨੀ ਉਹ ਲਗਾਤਾਰ ਨੋਟ ਲਿਖ ਕੇ ਭੇਜਦੇ ਜੀ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਸਾਨੂੰ ਵੀ ਨੀ ਪੁੱਛਦੇ ਤੁਸੀਂ ਨਿਯਮਾਂ ਦੀ ਵੀ ਅਣਦੇਖੀ ਕਰਦੇ ਹੋ ਉਹਨਾਂ ਨੂੰ ਅਨਡਿਟ ਕਰਕੇ ਫੈਸਲੇ ਕਰ ਰਹੇ ਹੋ ਇਹ ਸਾਰੀਆਂ ਗੱਲਾਂ ਮੁੜ ਮੁੜ ਕੇ ਕਰਦੇ ਰਹੇ ਪਰ ਚੋਣ ਕਮਿਸ਼ਨ ਨੇ ਪਰਵਾਹ ਨੀ ਕੀਤੀ ਇੱਕ ਦਿਨ ਤੇ ਇੱਕ ਚੋਣ ਕਮਿਸ਼ਨ ਨੇ ਇੱਕੋ ਦਿਨ ਚ 5 ਵਾਰ ਉਹਨੇ ਟਿੱਪਣੀਆਂ ਲਿਖ ਕੇ ਭੇਜੀਆਂ ਕਿਹਾ ਵੀ ਤੁਸੀਂ ਫੈਸਲਾ ਗਲਤ ਕਰਤਾ ਆ ਵੀ ਗਲਤ ਕਰਤਾ ਇਹਨੇ ਫਿਰ ਵੀ ਪਰਵਾਹ ਨੀ ਕੀਤੀ ਜਦੋਂ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਬਾਹਰ ਆਈ ਉਹਦੇ ਨਾਲ ਤਾਂ ਉਹਦੇ ਦੋਵੇਂ ਚੋਣ ਕਮਿਸ਼ਨਰ ਵੀ ਸਹਿਮਤ ਨੇ ਉਸ ਤੋਂ ਬਾਅਦ ਰੌਲਾ ਪੈ ਗਿਆ ਸਾਰੇ ਪਾਸੇ ਫਿਰ ਕਾਂਗਰਸ ਪਾਰਟੀ ਨੇ ਬੜੇ ਪ੍ਰੋਟੈਸਟ ਦਾ ਪ੍ਰੋਗਰਾਮ ਰੱਖ ਲਿਆ ਕਿ ਸਾਰੇ ਦੇਸ਼ ਚ ਇਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਾਂਗੇ ਉਧਰੋਂ ਕਾਂਗਰਸ ਜਨਤਾ ਪਾਰਟੀ ਨੇ 48 ਘੰਟੇ ਦਾ ਅਲਟੀਮੇਟਮ ਦੇ ਦਿੱਤਾ ਉਹਨਾਂ ਦੇ 48 ਘੰਟੇ ਅੱਜ

0: ਮੇਰੇ 10-11 ਵਜੇ ਪੂਰੇ ਹੋ ਜਾਣੇ ਆ। ਉਹਦੇ ਬਾਅਦ ਉਹ ਕਿੱਦਾਂ ਦਾ ਪ੍ਰੋਟੈਸਟ ਕਰਦੇ ਪਤਾ ਨੀ। ਅੱਗੇ ਉਹਨਾਂ ਨੇ ਜੰਤਰ ਮੰਤਰ ਤੇ ਨੀਟ ਦੇ ਟੈਸਟਾਂ ਦੇ ਸਵਾਲ ਤੇ ਪ੍ਰਦਰਸ਼ਨ ਕੀਤਾ ਸੀ ਤੇ ਉਹਦੇ ਚ ਉਹਨਾਂ ਮੰਗ ਇਹ ਰੱਖੀ ਸੀ ਕਿ ਥੱਲੇ ਵਾਲੇ ਨੀ ਦੇਸ਼ ਦਾ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਦੇਵੇ। ਸਰਕਾਰ ਬਣਦੀ ਨੀ ਸੀ ਪਰ ਅਖੀਰ ਪਬਲਿਕ ਦਾ ਦਬਾਅ ਇੰਨਾ ਵਧਿਆ ਇੱਕ ਸਿੱਖਿਆ ਮੰਤਰੀ ਨੂੰ ਅਸਤੀਫਾ ਦੇ ਕੇ ਘਰ ਜਾਣਾ ਪੈ ਗਿਆ ਸੀ। ਉਸੇ ਤਰ੍ਹਾਂ ਹੁਣ ਉਹਨਾਂ ਨੇ ਇਸ ਮਸਲੇ ਤੇ ਰੱਖ ਲਿਆ। ਉਹ ਕਹਿੰਦੇ ਅਸੀਂ ਦੱਸ ਦਿਆਂਗੇ ਕਿ ਪਬਲਿਕ ਕੀ ਚਾਹੁੰਦੀ ਹੈ। ਉਹਨਾਂ ਦੇ ਪ੍ਰੋਟੈਸਟ ਤੋਂ ਪਹਿਲਾਂ ਕੱਲ ਕਾਂਗਰਸ ਪਾਰਟੀ ਨੇ ਸਾਰੇ ਦੇਸ਼ ਵਿੱਚ ਪ੍ਰੋਟੈਸਟ ਕੀਤੇ। ਕਾਂਗਰਸੀਆਂ ਤੋਂ ਜੋ ਵਿਹਾਰ ਹੁੰਦਾ ਤੇ ਆਪਣੀਆਂ ਆਦਤਾਂ ਲੁਕਾ ਨਹੀਂ ਸਕਦੇ। ਸਾਰੇ ਦੇਸ਼ ਵਿੱਚ ਪ੍ਰੋਟੈਸਟ ਕੀਤੇ ਪਰ ਸਾਰੇ ਦੇਸ਼ ਵਿੱਚ ਹੀ ਸੂਬਿਆਂ ਚ ਇਹਨਾਂ ਦੇ ਕਾਂਗਰਸ ਦੇ ਲੀਡਰ ਇਸ ਪ੍ਰੋਟੈਸਟ ਦੇ ਮੌਕੇ ਵੀ ਇੱਕ ਰਾਏ ਨਹੀਂ। ਕੱਲ ਇੱਥੇ ਚੰਡੀਗੜ੍ਹ ਚ ਪੰਜਾਬ ਦੀ ਕਾਂਗਰਸ ਪਾਰਟੀ ਨੇ ਪ੍ਰੋਟੈਸਟ ਕੀਤਾ, ਉਹਦੇ ਚ ਬਾਕੀ ਸਾਰੇ ਆਏ ਤੇ ਚਰਨਜੀਤ ਸਿੰਘ ਚੰਨੀ ਦਾ ਧੜਾ ਬਾਹਰ ਰਿਹਾ। ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਸਵੇਰੇ ਇੱਕ ਬਿਆਨ ਦਾਗਤਾ ਸੀ ਕਿ ਸਾਡਾ ਉਹ ਜਿਹੜੇ ਪੁਰਾਣੇ ਵਿਵਾਦ ਸੀ ਉਹ ਖਤਮ ਹੋ ਗਿਆ, ਸਾਡੇ ਆਪ ਤੇ ਕੋਈ ਮਤਭੇਦ ਨਹੀਂ। ਸਚਿਨ ਪਾਇਲਟ ਦੇ ਆਉਣ ਤੋਂ ਬਾਅਦ ਸਾਰੀ ਟੀਮ ਇਕਮੁੱਠ ਹੋ ਕੇ ਕੰਮ ਕਰ ਰਹੀ ਹੈ, ਜੇ ਇਕਮੁੱਠ ਹੋ ਕੇ ਕੰਮ ਕਰ ਰਹੀ ਹੈ ਸਾਰੀ ਟੀਮ ਤੇ ਫਿਰ ਤੁਸੀਂ ਉੱਥੇ ਉਸ ਪ੍ਰਦਰਸ਼ਨ ਤੇ ਕਿਉਂ ਨੀ ਆਏ? ਇਹਦਾ ਜਵਾਬ ਨਾ ਉਹਨੇ ਦਿੱਤਾ ਤੇ ਨਾ ਉਹਨੇ ਦੇਣਾ। ਕੱਲ ਗੋਲ ਕਰਕੇ ਪਰ ਪਬਲਿਕ ਸਾਹਮਣੇ ਚਲਾ ਗਿਆ। ਉਧਰ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕੇਂਦਰ ਚ ਜਿਹੜੀ ਸਰਕਾਰ ਚਲਾ ਰਹੀ ਹੈ ਉਹਦੇ ਚ ਇਹਨਾਂ ਦੇ ਕੁਝ ਭਾਈਵਾਲ ਧਿਰਾਂ ਦੇ ਵੱਲੋਂ ਵੀ ਇਹ ਵਿਰੋਧ ਉਠਾਇਆ ਗਿਆ, ਤੁਹਾਡਾ ਇਲੈਕਸ਼ਨ ਕਮਿਸ਼ਨ ਗਲਤ ਕਰਤਾ, ਅਸੀਂ ਨਾਲ ਨਹੀਂ ਚੱਲ ਸਕਦੇ। 75 ਪਾਰਲੀਮੈਂਟ ਮੈਂਬਰਾਂ ਨੇ ਲਿਖ ਕੇ ਚਿੱਠੀ ਕਰਤੀ ਇਹਦੇ ਖਿਲਾਫ ਬਾਹਰ ਦੋਸ਼ ਦਾ, ਯਾਨੀ ਇੰਪੀਚਮੈਂਟ ਦਾ ਰੈਜੂਲੇਸ਼ਨ ਪਾਸ ਕਰੋ ਤੇ ਉਹ ਨੌਕਰੀ ਤੋਂ ਕੱਢ ਦਿਓ। ਜਦੋਂ ਉਹ ਭਾਈਵਾਲ ਪਾਰਟੀਆਂ ਵਿੱਚੋਂ ਵੀ ਖਾਸ ਕਰਕੇ ਤੇਲਗੂ ਦੇਸਮ ਤੇ ਜਿਹੜੀ ਰਾਮ ਵਿਲਾਸ ਪਾਸਵਾਨ ਵਾਲੀ ਲੋਕ ਜਨ ਸ਼ਕਤੀ ਪਾਰਟੀ ਹੁੰਦੀ ਸੀ, ਜਦੋਂ ਇਹ ਪਾਰਟੀਆਂ ਵੀ ਵਿਰੋਧ ਕਰਨ ਲੱਗ ਪਈਆਂ ਤੇ ਭਾਜਪਾ ਨੂੰ ਚਿੰਤਾ ਤੇ ਹੋਣੀ ਚਾਹੀਦੀ ਹੈ। ਅਜੇ ਤੱਕ ਭਾਜਪਾ ਚਿੰਤਾ ਨਹੀਂ ਜ਼ਾਹਰ ਕਰਦੀ, ਅੰਦਰ ਖਾਤੇ ਤੇ ਚਿੰਤਾ ਹੋਏਗੀ, ਬਾਹਰ ਨਹੀਂ। ਇਹੋ ਜਿਹੇ ਹਾਲਾਤ ਚ ਮੁੱਖ ਚੋਣ ਕਮਿਸ਼ਨ ਕਰਦਾ ਕਿ ਕਿਸ ਦਾ ਚੁੱਪ ਹੋਟੀ ਬੈਠਾ ਜਿਵੇਂ ਗੁੱਸੀ ਮਾਰ ਕੇ ਬੈਠਾ ਹੁੰਦਾ, ਉਹਦੀ ਚੁੱਪ ਵੀ ਇਹ ਇਸ਼ਾਰਾ ਕਰਦੀ ਹੈ ਕਿ ਜਾਂ ਤਾਂ ਘਬਰਾਹਟ ਵਿੱਚ ਆ ਜਾਂ ਕਿਸੇ ਵੱਡੇ ਨਵੇਂ ਦਾਅ ਦੇ ਉੱਤੇ ਖੜਾ ਹੈ, ਕੁਛ ਨਾ ਕੁਛ ਕਰੇਗਾ ਜ਼ਰੂਰ।
1: ਜੀ, ਇੱਕ ਹੋਰ ਵਿਵਾਦ ਛਿੜਿਆ ਹੋਇਆ ਆਪਾਂ ਨੂੰ ਸਭ, ਦੋ ਚੋਣ ਕਮਿਸ਼ਨਰਾਂ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਸੀ ਮੁੱਖ ਇਲੈਕਸ਼ਨ ਕਮਿਸ਼ਨ ਦੇ ਖਿਲਾਫ, ਉਹਦੇ ਤੇ ਵਿਵਾਦ ਹੈ ਕਿ ਇਹ ਸਿਸਟਮ ਦੇ ਖਿਲਾਫ ਨੇ ਕਿ ਉਸ ਬੰਦੇ ਦੇ ਖਿਲਾਫ ਨੇ?
0: ਇਹ ਸਵਲਿੰਗ ਚਿੱਠੀਆਂ ਅਸਲ ਚ ਉਹਨਾਂ ਦੀ ਸ਼ਬਦਾਵਲੀ ਤੇ ਜਿਹੜਾ ਐਡਰੈਸ ਹੈ ਉਹਦਾ ਕਰਕੇ ਇੱਕ ਨਵੇਂ ਵਿਵਾਦ ਦਾ ਵਿਸ਼ਾ ਬਣ ਗਿਆ। ਜਦੋਂ ਪਹਿਲਾਂ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਆਈ ਤੇ ਉਹਦੇ ਨਾਲ ਉਹ ਦੋਵੇਂ ਚੋਣ ਕਮਿਸ਼ਨਰ, ਖਾਸ ਕਰਕੇ ਜਿਹੜਾ ਸਾਡਾ ਪੰਜਾਬ ਵਾਲਾ ਸੁਖਬੀਰ ਸਿੰਘ ਹੈ, ਸੁਖਬੀਰ ਸਿੰਘ ਸੰਧੂ, ਉਹਦੇ ਸਵਾਲ ਦੇ ਉੱਤੇ ਲੋਕਾਂ ਚ ਬੜੀ ਚਰਚਾ ਸੀ ਕਿ ਉਹਨੇ ਜੁਰਤ ਵਿਖਾਈ ਆ, ਉਹਨਾਂ ਨੇ ਮੁੱਖ ਚੋਣ ਕਮਿਸ਼ਨਰ ਨੂੰ ਸ਼ੀਸ਼ਾ ਵਿਖਾ ਦਿੱਤਾ। ਸਾਰੇ ਦੇਸ਼ ਦੇ ਵਿੱਚ ਰੌਲਾ ਸੀ ਕਿ ਇਹਨਾਂ ਨੇ ਬੜੀ ਕਮਾਲ ਕਰ ਦਿੱਤੀ ਹੈ। ਅਚਾਨਕ ਇੱਕ ਪਾਸੇ ਤੋਂ ਗੱਲ ਉੱਠੀ, ਇੱਕ ਨੈਸ਼ਨਲ ਲੈਵਲ ਦੇ ਪੱਤਰਕਾਰ ਨੇ ਜਿਹੜਾ ਅੱਜ ਕੱਲ ਯੂਟਿਊਬ ਚੈਨਲ ਚਲਾਉਂਦਾ, ਉਹਨੇ ਆਖਿਆ ਜੀ ਪਹਿਲੀ ਗੱਲ ਦੱਸੋ ਕਿ ਜੇ ਇਹ ਸਹਿਮਤ ਨਹੀਂ ਸੀ ਤੇ ਜਦੋਂ ਪ੍ਰੈਸ ਕਾਨਫਰੰਸਾਂ ਕਰਦਾ ਸੀ ਮੁੱਖ ਚੋਣ ਕਮਿਸ਼ਨਰ ਇਹ ਨਾਲ ਬੈਠੇ ਹੁੰਦੇ ਸੀ, ਇਹਨਾਂ ਨੇ ਕਦੇ ਪਬਲਿਕਲੀ ਜਾਂ ਕਿਸੇ ਰੂਪ ਵਿੱਚ ਉੱਥੇ ਇਹ ਕਿਉਂ ਨੀ ਆਖਿਆ ਕਿ ਅਸੀਂ ਨੀ ਜਿਹੜਾ ਫੈਸਲਾ ਸਹਿਮਤ? ਇਹ ਉਹਨੂੰ ਸਿੱਧਾ ਹੀ ਕਹਿ ਦਿੰਦੇ ਕਿ ਫੈਸਲੇ ਤੇਰੇ ਆ, ਪ੍ਰੈਸ ਕਾਨਫਰੰਸ ਵੀ ਕਰਨੀ ਆ, ਪਬਲਿਕ ਸਾਹਮਣੇ ਵੀ ਜਾਣਾ ਤੇ ਤੂੰ ਆਪੇ ਚਲਾ ਗਿਆ, ਅਸੀਂ ਕਿਉਂ ਕਰੀਏ? ਇਹ ਰੋਕ ਦੇਣੀ ਸੀ ਉਹਨਾਂ ਦਾ ਜਿਹੜਾ ਇਸ ਤਰ੍ਹਾਂ ਚੁੱਪ ਰਹਿਣਾ ਸੀ। ਉਹ ਵਿੱਚੋਂ ਇਹ ਸਵਾਲ ਇਸ ਤਰ੍ਹਾਂ ਦਾ ਬਣ ਗਿਆ ਕਿ ਲੋਕੀ ਸਾਰੇ ਉੱਤੇ ਕਿੰਤੂ ਕਰਨ ਲੱਗ ਪਏ। ਹੁਣ ਉਹਦੇ ਕੋਈ ਕਿੰਤੂ ਪਰੰਤੂ ਕਰਦੇ ਆ, ਥੋੜਾ ਫਾੜੀ ਕਰਦੇ ਆ, ਇੱਕ ਨਵੀਂ ਗੱਲ ਨਿਕਲ ਆਈ। ਉਹ ਇਹ ਕਿ ਉਹਨੇ ਜਿਹੜੀ ਚਿੱਠੀਆਂ ਲਿਖੀਆਂ ਉਹਨਾਂ ਨੇ ਇਹਦੇ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ, ਉਹਨਾਂ ਚੋਂ ਜਿਹੜੇ ਜਾਣੀਆਂ ਚਾਹੀਦੀਆਂ ਉਧਰ ਨਹੀਂ ਗਈਆਂ, ਉਹਨਾਂ ਨੂੰ ਚਾਹੀਦਾ ਸੀ ਉਹ ਲਿਖਦੇ ਰਾਸ਼ਟਰਪਤੀ ਨੂੰ। ਪਰ ਉਹਨਾਂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖਣ ਦੇ ਬਜਾਏ ਇੱਦਾਂ ਕੀਤਾ ਕਿ ਕੈਬਨਿਟ ਸੈਕਟਰੀ ਨੂੰ ਚਿੱਠੀ ਲਿਖ ਦਿੱਤੀ ਆ। ਮੈਂ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਪਟਵਾਰੀ ਤੋਂ ਤੇ ਪਿੰਡ ਦੇ ਸਕੂਲ ਤੋਂ ਸ਼ੁਰੂ ਹੋ ਕੇ ਸਾਰੀ ਜਿਹੜੀ ਅਫਸਰਸ਼ਾਹੀ ਹੈ, ਜਿੰਨੇ ਕਰਮਚਾਰੀ ਨੇ ਸਰਕਾਰ ਦੇ, ਉਹਨਾਂ ਦਾ ਸਿਖਰਲਾ ਵੱਡਾ ਅਫਸਰ ਜਿਹੜਾ ਉਹ ਚੀਫ ਸੈਕਟਰੀ ਹੁੰਦਾ। ਇਸੇ ਤਰ੍ਹਾਂ ਹੀ ਸੈਂਟਰ ਗੌਰਮੈਂਟ ਦੇ ਜਿਹੜੇ ਮਹਿਕਮੇ ਨੇ ਉਹਨਾਂ ਚ ਰੇਲਵੇ ਦੀਆਂ ਟਿਕਟਾਂ ਕੱਟਣ ਵਾਲੇ ਬਾਊ ਤੋਂ ਲੈ ਕੇ ਜਾਂ ਟੈਲੀਫੋਨ ਡਿਪਾਰਟਮੈਂਟ ਦੇ ਬਾਹਰ ਬੈਠੇ ਸੇਵਾਦਾਰ ਤੋਂ ਲੈ ਕੇ ਇਨਕਮ ਟੈਕਸ ਦੇ ਪੀਐਨ ਤੋਂ ਲੈ ਕੇ ਉੱਪਰ ਸਿਖਰ ਤੱਕ ਦੇਸ਼ ਦੇ ਪੱਧਰ ਤੱਕ ਜਿਹੜਾ ਬੰਦਾ ਪ੍ਰਧਾਨ ਮੰਤਰੀ ਦੇ ਨਾਲ ਬਰਾਬਰ ਦੀ ਕੁਰਸੀ ਡਾਹ ਕੇ ਬਹਿੰਦਾ ਉਸ ਅਫਸਰ ਨੂੰ ਕੈਬਨਿਟ ਸੈਕਟਰੀ ਆਖਿਆ ਜਾਂਦਾ। ਹੁਣ ਹੋਇਆ ਇਹ ਇਹਨਾਂ ਨੇ ਜਿਹੜੀਆਂ ਚਿੱਠੀਆਂ ਲਿਖਣੀਆਂ

0: ਇਹਨਾਂ ਨੂੰ ਚਾਹੀਦਾ ਸੀ ਕਿ ਪ੍ਰੋਟੋਕੋਲ ਦੇ ਮੁਤਾਬਕ ਕੇ ਲਿਖਦੇ ਚਿੱਠੀਆਂ ਰਾਸ਼ਟਰਪਤੀ ਨੂੰ। ਅੱਗੋਂ ਰਾਸ਼ਟਰਪਤੀ ਸੰਵਿਧਾਨਕ ਤੌਰ ਤੇ ਆਪ ਕੋਈ ਫੈਸਲਾ ਨਹੀਂ ਦਿੰਦਾ, ਉਹਨੇ ਹਰ ਫੈਸਲੇ ਦੇ ਵਿੱਚ ਭਾਰਤ ਸਰਕਾਰ ਤੋਂ ਕੈਬਨਿਟ ਤੋਂ ਫੈਸਲੇ ਮੰਗਣੇ ਆ, ਚਿੱਠੀ ਉਹਦੇ ਕੋਲ ਕੈਬਨਿਟ ਸੈਕਟਰੀ ਕੋਲ ਹੀ ਆਉਣੀ ਆ, ਪਰ ਇੱਕ ਪ੍ਰੋਟੋਕੋਲ ਸ਼ੁਰੂ ਹੋ ਜਾਂਦਾ। ਇਹਦੇ ਵਿੱਚ ਇਹਨਾਂ ਨੇ ਗਲਤੀ ਇਹ ਕੀਤੀ ਕਿ ਉਹਨੂੰ ਰਾਸ਼ਟਰਪਤੀ ਨੂੰ ਆਖਿਆ ਹੀ ਨਹੀਂ, ਚਿੱਠੀ ਬਾਹਰ ਦੀ ਬਾਹਰ ਸਿੱਧੀ ਉਹਨੂੰ ਭੇਜ ਦਿੱਤੀ ਕੈਬਨਿਟ ਸੈਕਟਰੀ ਨੂੰ। ਹੁਣ ਕੈਬਨਿਟ ਸੈਕਟਰੀ ਜਦੋਂ ਦਖਲ ਦਊਗਾ ਤੇ ਉਹ ਇੱਕ ਕਿਸਮ ਦਾ ਅਫਸਰੀ ਦਖਲ ਹੋਣਾ। ਸੰਵਿਧਾਨ ਦੇ ਮੁਤਾਬਕ ਕੋਈ ਵੀ ਅਫਸਰ ਚੋਣ ਕਮਿਸ਼ਨ ਦੇ ਕੰਮ ਚ ਦਖਲ ਨਹੀਂ ਦੇ ਸਕਦਾ, ਸਿਰਫ ਰਾਸ਼ਟਰਪਤੀ ਦੇ ਸਕਦਾ। ਉਹਦੇ ਵਿੱਚ ਵੀ ਚੈੱਕ ਐਂਡ ਬੈਲੈਂਸ ਇੱਦਾਂ ਦੇ ਆ ਕਿ ਰਾਸ਼ਟਰਪਤੀ ਸਿੱਧੇ ਤੌਰ ਤੇ ਦਖਲ ਨਹੀਂ ਦੇ ਸਕਦਾ, ਉਹ ਪਹਿਲਾਂ ਕੈਬਨਿਟ ਦੀ ਮਨਜ਼ੂਰੀ ਲਵੇਗਾ ਕਿ ਇਹਦੇ ਵਿੱਚ ਕੀ ਕਰਨਾ ਚਾਹੀਦਾ। ਇੰਨੀਆਂ ਗੱਲਾਂ ਕਰਨ ਦੇ ਬਜਾਏ ਇਹਨਾਂ ਨੇ, ਕਿਉਂਕਿ ਸਾਰੇ IAS ਅਫਸਰ ਰਹਿ ਚੁੱਕੇ ਆ ਪਹਿਲਾਂ, ਇਹਨਾਂ ਨੂੰ ਆਪਣਾ ਕੈਬਨਿਟ ਸੈਕਟਰੀ ਵੱਡਾ ਲੱਗਾ, ਇਹਨਾਂ ਨੇ ਚਿੱਠੀ ਲਿਖ ਦਿੱਤੀ ਕੈਬਨਿਟ ਸੈਕਟਰੀ ਨੂੰ। ਹੁਣ ਕੱਲ ਦੀ ਇੱਕ ਨਵੀਂ ਬਹਿਸ ਚੱਲ ਪਈ ਆ, ਇਹ ਤਾਂ ਫਿਰ ਗੱਲ ਭਾਜਪਾ ਨੂੰ ਸੂਟ ਕਰਦੀ ਆ ਕਿ ਅਸੀਂ ਰਾਸ਼ਟਰਪਤੀ ਨੂੰ ਵੀ ਪਾਸੇ ਰਹਿਣ ਦੀਏ, ਬਾਕੀ ਸਾਰੀਆਂ ਸੰਵਿਧਾਨਕ ਪੁਜੀਸ਼ਨਾਂ ਵੀ ਨਾ ਮੰਨੀਏ, ਤੇ ਇਹ ਮਾਮਲਾ ਮੁੱਖ ਚੋਣ ਕਮਿਸ਼ਨਰ ਦਾ ਚੁੱਕ ਕੇ ਲਿਆ ਕੇ ਤੇ ਅਸੀਂ ਆਪਣੇ ਕੈਬਨਿਟ ਸੈਕਟਰੀ ਦੇ ਹਵਾਲੇ ਕਰਾ ਲਈਏ, ਤੇ ਅੱਗੋਂ ਕੈਬਨਿਟ ਸੈਕਟਰੀ ਕਿਉਂਕਿ ਸਾਡਾ ਹੀ ਅਪੁਆਇੰਟ ਕੀਤਾ, ਸਾਡੀ ਮਰਜ਼ੀ ਦਾ ਅਫਸਰ ਆ, ਅਸੀਂ ਜੋ ਉਹਨੂੰ ਆਖਾਂਗੇ ਉਹ ਤੇ ਫੈਸਲਾ ਕਰਾ ਲੈਣਾ। ਹੁਣ ਇਹ ਜੀ ਇੱਕ ਵਾਰੀ ਪਿਰਤ ਪੈ ਜਾਂਦੀ ਹੈ, ਇੱਕ ਨਵੀਲੀ ਪੈ ਜਾਂਦੀ ਹੈ, ਤੇ ਅੱਗੇ ਤੋਂ ਇਹਨਾਂ ਵਾਸਤੇ ਕੰਮ ਬੜਾ ਸੌਖਾ ਹੋਵੇਗਾ ਕਿ ਜੋ ਮਰਜ਼ੀ ਕੈਬਨਿਟ ਸੈਕਟਰੀ ਲਿਖਿਆ ਕਰੇਗਾ। ਜੇ ਕੋਈ ਇਤਰਾਜ਼ ਕਰੇ ਤੇ ਉਹ ਕਹਿਣਗੇ ਜੀ ਤੁਹਾਡੇ ਚੋਣ ਕਮਿਸ਼ਨਰਾਂ ਨੇ ਖੁਦ ਚਿੱਠੀ ਲਿਖ ਕੇ ਕੈਬਨਿਟ ਸੈਕਟਰੀ ਦਾ ਦਖਲ ਮੰਗਿਆ ਸੀ। ਜਿਹੜਾ ਇੱਕ ਵਾਰੀ ਇਹੋ ਜਿਹਾ ਦਖਲ ਦੇ ਦਿੱਤਾ ਜਾਵੇ ਉਹ ਮੁੜ ਕੇ ਸਾਰੀ ਉਮਰ ਲਈ ਬਣ ਜਾਂਦਾ। ਪਿਛਲੇ ਸਮੇਂ ਦੇ ਵਿੱਚ ਹੁਣ ਬਾਕੀਆਂ ਤੇ ਮੈਨੂੰ ਪਤਾ ਨੀ ਕਿ ਪੰਡਿਤ ਨਹਿਰੂ ਦੇ ਵੇਲੇ ਕੀ ਹੁੰਦਾ ਸੀ। 1982-83 ਤੋਂ ਚੋਣਾਂ ਦੇ ਸਿਸਟਮ ਦੀ ਸਾਨੂੰ ਵੀ ਸਮਝ ਅਸੀਂ ਵੇਖਦੇ ਆਏ ਆ, ਅੱਜ ਤੱਕ ਕਦੇ ਵੀ ਕਿਸੇ ਚੋਣ ਕਮਿਸ਼ਨ ਤੇ ਜਾਂ ਮੁੱਖ ਚੋਣ ਕਮਿਸ਼ਨ ਤੇ ਕਿਸੇ ਵੀ ਹਾਲਤ ਦੇ ਵਿੱਚ ਭਾਰਤ ਸਰਕਾਰ ਦੇ ਕੈਬਨਿਟ ਸੈਕਟਰੀ ਨੂੰ ਆਪਣੀ ਨੱਥ ਨਹੀਂ ਸੀ ਫੜਾਈ। ਉਹ ਸਾਰੇ ਕਹਿੰਦੇ ਸੀ ਸਾਡੀ ਇੰਡੀਪੈਂਡੈਂਟ ਪੋਸਟ ਆ, ਸਾਡੇ ਉੱਪਰ ਸਿਰਫ ਤੇ ਸਿਰਫ ਰਾਸ਼ਟਰਪਤੀ ਹੈ। ਇੱਥੇ ਕਈ ਪੋਸਟਾਂ ਏਦਾਂ ਦੀਆਂ ਹੁੰਦੀਆਂ, ਭਾਵੇਂ ਸਰਕਾਰ ਆਪ ਨਿਯੁਕਤ ਕਰੇ ਕਿ ਸਾਡਾ ਐਡਵੋਕੇਟ ਜਨਰਲ ਕੌਣ ਹੋਵੇਗਾ, ਸਾਡਾ ਫਲਾਣਾ ਕੌਣ ਹੋਵੇ, ਇੱਥੋਂ ਤੱਕ ਕਿ ਚੀਫ ਜਸਟਿਸ ਵੀ ਜੋ 5-6 ਜੱਜ ਬਰਾਬਰ ਦੇ ਹੋਣ, ਉਹਨਾਂ ਚੋਂ ਇੱਕ ਦੀ ਚੋਣ ਕਰਨੀ ਹੋਵੇ, ਇਹ ਸਾਰਾ ਕੁਛ ਸਰਕਾਰ ਆਪ ਤੋਂ ਹੀ ਕਰੇ। ਇਹਦੇ ਬਾਵਜੂਦ ਉਹ ਸਿੱਧੇ ਤੌਰ ਤੇ ਇਹਨਾਂ ਦੇ ਅੰਡਰ ਨਹੀਂ ਗਿਣੇ ਜਾਂਦੇ, ਅਲਟੀਮੇਟਲੀ ਉਹਨਾਂ ਨੂੰ ਰਾਸ਼ਟਰਪਤੀ ਦੇ ਅੰਡਰ ਗਿਣਿਆ ਜਾਂਦਾ। ਜਿਹੜੇ ਇਹਨਾਂ ਦੋ ਚੋਣ ਕਮਿਸ਼ਨਰਾਂ ਵਾਲੇ ਚਿੱਠੀ ਲਿਖ ਦਿੱਤੀ ਆਪਣੇ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਤੇ ਲਿਖ ਦਿੱਤੀ ਰਾਸ਼ਟਰਪਤੀ ਦੇ ਬਜਾਏ ਕੈਬਨਿਟ ਸੈਕਟਰੀ ਨੂੰ, ਇਹਦੇ ਤੋਂ ਨਵੀਂ ਬਹਿਸ ਇਹ ਛਿੜ ਗਈ ਆ ਕਿ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਦਾ ਮੁੱਖ ਇਲੈਕਸ਼ਨ ਕਮਿਸ਼ਨਰ ਦਾ ਵਿਰੋਧ ਆਮ ਕੀਤਾ ਜਾਂ ਭਾਜਪਾ ਦੀ ਸਰਕਾਰ ਨੇ ਕਿਸੇ ਬਹਾਨੇ ਇਹਨਾਂ ਤੋਂ ਕਰਾਇਆ, ਇਹਦੇ ਪਿੱਛੇ ਕੋਈ ਰਾਜਨੀਤੀ ਤਾਂ ਨੀ। ਕਿ ਇੱਕ ਤਰੀਕੇ ਨਾਲ ਬਹੁਤ ਹੀ ਬਦਨਾਮੀ ਹੋ ਗਈ ਆ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਪਾਸੇ ਕਰੋ, ਦਵਾ ਲਿਆਉਣਾ ਤੇ ਉਹਦੇ ਚ ਰਾਸ਼ਟਰਪਤੀ ਨੂੰ ਵੀ ਪਾਸੇ ਰਹਿਣ ਦਿਓ ਤੇ ਕੈਬਨਿਟ ਸੈਕਟਰੀ ਤੋਂ ਜੋ ਕਰਾਉਣਾ ਕਰਾ ਲਓ। ਜਦੋਂ ਇਹੋ ਜਿਹੀ ਗੱਲ ਸਾਹਮਣੇ ਆ ਜੇ ਉਦੋਂ ਫਿਰ ਬਹੁਤ ਕੁਝ ਬਦਲ ਜਾਂਦਾ। ਉਸ ਬਦਲੇ ਹੋਏ ਮਾਹੌਲ ਦੇ ਵਿੱਚ ਜਿਹੜੀ ਕੱਲ ਦੀ ਨਵੀਂ ਬਹਿਸ ਛਿੜ ਗਈ ਕਿ ਉੱਥੇ ਚੋਣ ਕਮਿਸ਼ਨਰਾਂ ਨੇ ਵੀ ਮੁੱਖ ਚੋਣ ਕਮਿਸ਼ਨਰ ਦੀ ਇਸ ਪੋਜੀਸ਼ਨ ਨੂੰ ਵਰਤ ਕੇ ਭਾਜਪਾ ਨੂੰ ਖੁਸ਼ ਕਰਨ ਦਾ ਯਤਨ ਕੀਤਾ, ਇਹਦੇ ਨਾਲ ਸਾਰੀ ਬਹਿਸ ਇੱਕ ਨਵਾਂ ਰੂਪ ਧਾਰਨ ਕਰਦੀ ਹੈ।
1: ਜੀ ਪੰਨੂ ਸਾਹਿਬ, ਅਗਲੀ ਖਬਰ ਬੜੀ ਦਿਲਚਸਪ ਆ, ਕੈਪਟਨ ਅਮਰਿੰਦਰ ਸਿੰਘ ਦੀ ਲੱਭੇ ਤਾਂ ਖੈਰ ਉਦੋਂ ਵੀ ਬਹੁਤ ਘੱਟ ਜਦੋਂ ਸੱਤਾ ਚ ਹੁੰਦੇ ਸੀ, ਤਾਂ ਲਾਂਭੇ ਹੋ ਕੇ ਤਾਂ ਲੱਭਣਾ ਕੀ ਸੀ। ਜਦੋਂ ਕਾਂਗਰਸ ਛੱਡ ਕੇ ਭਾਜਪਾ ਚ ਗਏ ਤਾਂ ਕਿਆਸਰਾਈਆਂ ਲੱਗੀਆਂ ਕਿ ਸ਼ਾਇਦ ਇਹਨਾਂ ਨੂੰ ਗਵਰਨਰ ਲਾ ਦਿੱਤਾ ਜਾਵੇ ਪੰਜਾਬ ਦਾ, ਪਰ ਗਵਰਨਰ ਤਾਂ ਬੜੀ ਦੂਰ ਦੀ ਗੱਲ ਹੈ, ਤਾਂ ਦਿਖੇ ਹੀ ਨਹੀਂ। ਤੇ ਹੁਣ ਹੌਲੀ ਜੀ ਆ ਕੇ ਕਹਿੰਦੇ ਨੇ ਵੀ ਖੱਟਿਆ ਕੁਝ ਨੀ ਮੈਂ ਭਾਜਪਾ ਚ ਜਾ ਕੇ, ਕਿੱਧਰ ਨੂੰ ਜਾ ਰਿਹਾ ਇਹਨਾਂ ਦਾ ਸਿਆਸੀ ਕਰੀਅਰ?
0: ਇਹਦੇ ਉੱਤੇ ਤੇ ਬਹੁਤ ਸਾਰੇ ਅਖਬਾਰਾਂ ਨੇ ਤੇ ਟੀਵੀ ਚੈਨਲਾਂ ਨੇ ਗੁਰਦਾਸ ਮਾਨ ਦਾ ਉਹਦਾ ਗਾਣਾ ਹੈ ਉਹਨੂੰ ਅੱਗੇ ਲਾ ਕੇ ਤੇ ਸਾਰੀ ਗੱਲ ਕਹੀ ਕਿ ਖੱਟਿਆ ਮੈਂ ਤੇਰੀ ਹੀਰ ਬਣ ਕੇ। ਉਹ ਕਹਿੰਦੇ ਸਾਰੀ ਉਮਰ ਭਾਜਪਾ ਨੂੰ ਜਿਹੜਾ ਗਾਲਾਂ ਕੱਢਦਾ ਰਿਹਾ, ਬੁੱਢੇ ਬਾਰੇ ਜਾ ਕੇ ਭਾਜਪਾ ਚ ਸ਼ਾਮਿਲ ਹੋ ਗਿਆ, ਇਹ ਸੋਚ ਕੇ ਸ਼ਾਮਿਲ ਹੋ ਗਿਆ ਕਿ ਮੈਨੂੰ ਕਿਤੇ ਨਾ ਕਿਤੇ ਗਵਰਨਰ ਲਾ ਦੇਣਗੇ, ਕੋਈ ਵੱਡਾ ਅਹੁਦਾ ਦੇ ਦੇਣਗੇ। ਉਹਦਾ ਕੁਛ ਵੀ ਨੀ ਦਿੱਤਾ। ਵੱਡੀ ਗੱਲ ਇਹ ਕੀਤੀ ਕਿ ਇਹਦੀ ਧੀ ਜਿਹਨੂੰ ਹੁਣ ਪ੍ਰਮੋਟ ਕਰਨਾ ਚਾਹੁੰਦਾ ਕਿ ਕੁਛ ਨਾ ਕੁਛ ਰਾਜਨੀਤੀ ਜਾਂ ਕਿਸੇ ਥਾਂ ਤੇ ਐਡਜਸਟ ਹੋ ਜੇ, ਉਸ ਕੁੜੀ ਨੂੰ ਉਹਨਾਂ ਨੇ ਪੰਜਾਬ ਦੀ ਭਾਜਪਾ ਦੀ ਇੱਕ ਸੈਕਟਰੀ ਬਣਾ ਦਿੱਤਾ। ਸੈਕਟਰੀ ਕੱਖ ਵੀ ਨੀ ਹੁੰਦਾ, ਉਹ ਤਾਂ ਨਵਾਂ ਆਇਆ ਬੰਦਾ ਜਿਹੜਾ ਵੀ ਕੋਈ ਉਹਨੂੰ ਫਟਾਫਟ ਐਡਜਸਟ ਕਰ ਦਿੰਦੇ ਆ, ਕੰਮ ਕੋਈ ਨੀ, ਲੋਕਾਂ ਚ ਤੁਰੇ ਫਿਰਨਾ, ਇੱਕ ਅੱਧਾ ਬਿਆਨ ਦਿਹਾੜੀ ਚ ਦੇ ਛੱਡਿਆ ਕਰਨਾ, ਕਈ ਦਿਹਾੜੀ ਚ ਤਾਂ ਹਫ਼ਤੇ ਚ ਦੇ ਦਿਓ, ਇਹ ਤੋਂ ਵੱਧ ਉਹਦਾ ਕੰਮ ਕੋਈ ਨੀ ਹੁੰਦਾ। ਉਹਦੀ ਕੁੜੀ ਨੂੰ ਇੰਨੀ ਕੁ ਪੋਸਟ ਦੇ ਕੇ

0: ਇਹਨੂੰ ਖੁਸ਼ਕਰਨ ਦਾ ਯਤਨ ਕੀਤਾ। ਇਹਨੇ ਫਿਰ ਪਿੱਛੇ ਜੇ ਆਖਿਆ ਕਿ ਭਾਜਪਾ ਸਭ ਕੁਛ ਠੀਕ ਨਹੀਂ ਚੱਲਦਾ। ਉਦੋਂ ਅਮਿਤ ਸ਼ਾਹ ਦੇ ਸਦਕੇ ਦੇ ਨਾਲ ਮੀਟਿੰਗ ਕੀਤੀ, ਇਹਨੂੰ ਸਮਝਾਇਆ ਕਿ ਜੇ ਭਾਜਪਾ ਰਹਿਣਾ ਤੇ ਏਦਾਂ ਦੇ ਬਿਆਨ ਨਾ ਦੇ। ਇਹ ਆ ਗਿਆ ਅਗਲੇ ਦਿਨ ਨੇ ਫਿਰ ਆਖਿਆ ਭਾਜਪਾ ਡਿਸਿਪਲਿਨ ਪਾਰਟੀ ਆ, ਮੈਂ ਉਹਦਾ ਡਿਸਿਪਲਿਨ ਬਣੂਗਾ। ਹੁਣ ਥੋੜੇ ਦਿਨਾਂ ਬਾਅਦ ਇੱਕ ਵਾਰੀ ਇਹਨੇ ਫਿਰ ਇਹ ਕਹਿਤਾ ਕਿ ਮੈਂ ਤਾਂ ਇੱਥੇ ਆ ਕੇ ਫਸ ਗਿਆ, ਮੈਂ ਇੱਥੇ ਆ ਕੇ ਭਾਜਪਾ ਚ ਕੀ ਕੱਟਿਆ। ਹੁਣ ਮੇਰੀ ਮੁਸ਼ਕਿਲ ਇਹ ਆ ਕਿ ਅਕਾਲੀਆਂ ਚ ਮੈਂ ਜਾਣਾ ਨੀ, ਅਸਲ ਚ ਜਾ ਹੀ ਨੀ ਸਕਦਾ। ਤੇ ਦੂਸਰਾ ਇਹ ਕਿ ਜੇ ਮੈਂ ਇੱਥੋਂ ਪਿੱਛੇ ਬਣਾ ਤੇ ਕਾਂਗਰਸ ਵਾਲਿਆਂ ਨੇ ਮੈਨੂੰ ਵਾਪਸ ਲੈਣਾ ਨੀ, ਤੇ ਮੈਂ ਇੱਥੇ ਭਾਜਪਾ ਜਾ ਕੇ ਕੀ ਕੱਟਿਆ। ਜਿਹਨਾਂ ਨੇ ਦੋ ਵਾਰੀ ਆਖਿਆ ਮੈਂ ਭਾਜਪਾ ਜਾ ਕੇ ਕੀ ਕੱਟਿਆ, ਉਹ ਤੋਂ ਪਹਿਲੀ ਤੇਰੀ ਇਹ ਭਾਵਨਾ ਨਿਕਲਦੀ ਆ ਕਿ ਜਿੱਥੇ ਵੀ ਜਾਂਦਾ ਕੁਝ ਖੱਟਣ ਦੀ ਝਾਕ ਵਿੱਚ ਹੀ ਜਾਂਦਾ, ਹੋਰ ਕੋਈ ਕੰਮ ਹੀ ਨੀ। ਤੇ ਦੂਸਰਾ ਇਹ ਕਿ ਇਸ ਬੰਦੇ ਨੇ ਆਪਣੇ ਆਪ ਨੂੰ ਇੰਨੀ ਬੁਰੀ ਤਰ੍ਹਾਂ ਫਸਾ ਲਿਆ ਕਿ ਇਹਦੇ ਨਾਲ ਹੁਣ ਕੋਈ ਵੀ ਨੀ, ਇਕੱਲਾ ਹੀ ਤੁਰਿਆ ਫਿਰਦਾ। ਅਸੀਂ ਇਹ ਗੱਲ ਸੁਨੀਲ ਜੀ ਬਹੁਤ ਚਿਰਾਂ ਤੋਂ ਵੇਖਦੇ ਰਹੇ ਕਿ ਇਹਨਾਂ ਦਾ ਜਿਹੜਾ ਰਾਜ ਪਰਿਵਾਰ ਸੀ ਪਟਿਆਲੇ ਦਾ, ਦੇਸ਼ ਦੀ ਆਜ਼ਾਦੀ ਵੇਲੇ ਇਹਦੇ ਪਿਤਾ ਜੀ ਮਹਾਰਾਜਾ ਯਾਦਵਿੰਦਰ ਸਿੰਘ ਉਹ ਇਹਨਾਂ ਦੇ ਪਰਿਵਾਰ ਦੇ ਬਾਕੀ ਰਾਜਾਂ ਨਾਲੋਂ ਮੁਕਾਬਲਤਨ ਚੰਗੇ ਗਿਣੇ ਜਾਂਦੇ ਸੀ। ਬਾਕੀ ਤੇ ਬਹੁਤ ਸਾਰੀ ਬਦਨਾਮੀ ਵੀ ਕਰਾਉਂਦੇ ਰਹੇ, ਇਹਦੇ ਦਾਦੇ ਦੀ ਜਿੰਨੀ ਬਦਨਾਮੀ ਜਿੰਨੀ ਖੇਡਦੀ ਸੀ ਉਹ ਅੱਜ ਤੱਕ ਉੱਡੀ ਜਾਂਦੀ ਹੈ, ਪਰ ਇਹਦੇ ਬਾਪ ਦੀ ਇੱਜ਼ਤ ਲੋਕਾਂ ਚ ਹੈਗੀ ਸੀ। ਜਦੋਂ ਪੰਜਾਬ ਵਿੱਚ ਗਈਆਂ ਸਾਰੀਆਂ ਸਿੱਖ ਸਟੇਟਸ ਜਿਹੜੀਆਂ ਸੀ, ਸਿੱਖ ਰਿਆਸਤਾਂ, ਉਹਨਾਂ ਨੂੰ ਜੋੜ ਕੇ ਪੈਪਸੂ ਬਣਾਈ, ਪਟਿਆਲਾ ਐਂਡ ਈਸਟ ਪੰਜਾਬ ਸਟੇਟ ਸੀ ਉਹਨਾਂ ਨੇ, ਉਹਦੇ ਚ ਗਵਰਨਰ ਨਹੀਂ ਸੀ ਕੋਈ ਲਾਇਆ। ਗਵਰਨਰ ਦੇ ਬਜਾਏ ਰਾਜ ਪ੍ਰਮੁੱਖ ਦਾ ਉਹਦਾ ਕਾਇਮ ਕੀਤਾ ਉਹਦੇ ਬਰਾਬਰ ਦਾ, ਤੇ ਇਹਦੇ ਪਿਤਾ ਜੀ ਯਾਦਵਿੰਦਰ ਸਿੰਘ ਨੂੰ ਉਹ ਸਟੇਟ ਦਾ ਰਾਜ ਪ੍ਰਮੁੱਖ ਬਣਾ ਦਿੱਤਾ ਗਿਆ ਸੀ। ਉਹ ਜਦੋਂ ਅਜੇ ਰਾਜ ਪ੍ਰਮੁੱਖ ਹੁੰਦੇ ਸੀ ਉਦੋਂ ਹੀ ਉਹਨਾਂ ਦੀ ਪਤਨੀ ਯਾਨੀ ਅਮਰਿੰਦਰ ਸਿੰਘ ਦੀ ਮਾਤਾ ਨੂੰ ਚੋਣ ਲੜਾਈ ਤੇ ਕਾਂਗਰਸ ਪਾਰਟੀ ਦੀ ਟਿਕਟ ਤੇ ਲੜਾਈ ਤੇ ਉਹ ਜਿੱਤ ਵੀ ਗਏ। ਦੂਸਰੀ ਚੋਣ ਤੋਂ ਪਹਿਲਾਂ ਉਹ ਬੜੀ ਹਾਈ ਪ੍ਰੋਫਾਈਲ ਸੀ, ਦਿੱਗੇ ਜੀ ਗੱਲ ਤੇ ਨਾਰਾਜ਼ ਹੋਈ ਦੀ ਸੀ, ਇੰਦਰਾ ਗਾਂਧੀ ਨਾਲ ਨਾਰਾਜ਼ ਹੋ ਗਈ, ਉਹ ਵੱਖਰੇ ਤੌਰ ਤੇ ਲੜੀ ਤੇ ਚੋਣ ਚ ਹਾਰ ਗਈ। ਫਿਰ ਉਹ ਭਾਜਪਾ ਦੀ ਸੀ ਉਦੋਂ ਦੀ ਜਨਸੰਘ ਸੀ, ਉਹਨਾਂ ਦੇ ਨਾਲ ਰਲ ਕੇ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਦੀ ਮੈਂਬਰ ਬਣ ਗਈ। ਸਾਰੀਆਂ ਤਕੜਬਾ ਕਰਦੇ ਰਹੇ। ਅਮਰਿੰਦਰ ਸਿੰਘ ਨੇ ਆਪ ਇੱਕ ਚੋਣ ਲੜੀ 1977 ਚ, ਉਹ ਚੋਣ ਚ ਹਾਰ ਗਿਆ, ਕਾਂਗਰਸ ਦਾ ਕੈਂਡੀਡੇਟ ਸੀ। ਦੂਸਰੀ ਚੋਣ ਨੇ ਲੜੀ ਜਾ ਕੇ 1980 ਚ, ਉਹ ਚੋਣ ਚ ਜਿੱਤ ਗਿਆ। ਪਰ ਜਦੋਂ ਆਪਰੇਸ਼ਨ ਬਲਿਓਸ ਤਿਆਰ ਹੋਇਆ ਤੇ ਇਹਨੇ ਅਸਤੀਫਾ ਦੇ ਦਿੱਤਾ ਜੀ, ਸਿੱਖਾਂ ਨਾਲ ਧੱਕਾ ਬੜਾ ਹੋਇਆ। ਅਸਤੀਫਾ ਦੇ ਕੇ ਫਿਰ ਅਕਾਲੀਆਂ ਚ ਚਲਾ ਗਿਆ ਤੇ ਅਗਲੇ ਸਾਲ 1985 ਜਦੋਂ ਸਰਕਾਰ ਬਣੀ ਸੁਰਜੀਤ ਸਿੰਘ ਬਰਨਾਲੇ ਦੀ, ਤੇ ਉਸ ਸਰਕਾਰ ਦੇ ਵਿੱਚ ਇਹਨੂੰ ਮੰਤਰੀ ਵੀ ਬਣਾ ਦਿੱਤਾ। 6 ਮਹੀਨੇ ਨੀ ਕੱਢੇ ਬਾਦਲ ਦੇ ਨਾਲ ਤੇ ਜਹਿਦਰ ਗੁਰਚਰਨ ਸਿੰਘ ਟੋਡੇ ਨਾਲ ਮਿਲ ਕੇ ਇਹਨੇ ਅਸਤੀਫਾ ਦੇ ਦਿੱਤਾ। ਫਿਰ ਸੜਕਾਂ ਤੇ ਫਿਰ ਲਾ ਪਿਆ। ਥੋੜੇ ਚਿਰ ਬਾਅਦ ਬਾਦਲ ਟੋਡੇ ਨੇ ਵੀ ਇਹਨੂੰ ਪੁੱਛਣਾ ਬੰਦ ਕਰਤਾ, ਇਹ ਮੁੜ ਕੇ ਫਿਰ ਸੁਰਜੀਤ ਸਿੰਘ ਬਰਨਾਲੇ ਕੋਲ ਆ ਗਿਆ। 1992 ਦੀਆਂ ਚੋਣਾਂ ਚ ਸਾਰੇ ਅਕਾਲੀ ਧੜਿਆਂ ਨੇ ਬਾਈਕਾਟ ਕੀਤਾ ਸੀ। ਇਹਦੇ ਕੋਲ ਜਿਹੜਾ ਅਕਾਲੀ ਦਲ ਸੀ, ਇਹਨਾਂ ਨੇ ਆਖਿਆ ਸੀ ਚੋਣਾਂ ਲੜਾਂਗੇ, ਲੜੀਆਂ ਚੋਣਾਂ। ਇਹ ਕਹਿੰਦੇ ਸੀ ਸਰਕਾਰ ਸਾਡੀ ਪਾਰਟੀ ਹੈ। ਪ੍ਰਭਾਵ ਵੀ ਇਹ ਸੀ ਕਿ ਕੇਂਦਰ ਚ ਨਰਸਿਮਹਾ ਰਾਓ ਦੀ ਕਾਂਗਰਸ ਸਰਕਾਰ ਨੇ ਕਹਿਤਾ ਕਿ ਬਣਦੀ ਤੇ ਬਣਾ ਲਓ ਸਰਕਾਰ, ਇਹ ਪੂਰੀ ਤਿਆਰੀ ਚ ਲੱਗੇ ਸੀ। 117 ਦੇ ਵਿੱਚੋਂ ਸਿਰਫ 3 ਸੀਟਾਂ ਇਹਨਾਂ ਨੂੰ ਮਿਲੀਆਂ, ਜਿੱਦਾਂ ਪਿਛਲੀ ਵਾਰੀ ਸੁਖਬੀਰ ਸਿੰਘ ਬਾਦਲ ਨੂੰ ਮਿਲੀਆਂ ਨੇ, ਸਿਰਫ 3 ਸੀਟਾਂ, ਚੌਥੀ ਸੀਟ ਹੀ ਇਹਨਾਂ ਦੀ ਕੋਈ ਨੀ ਆਈ। ਇਹ ਫਿਰ ਆਪ ਹੀ ਲੜਿਆ ਸੀ 2 ਥਾਵਾਂ ਤੋਂ, 1 ਸੀਟ ਤਾਂ ਸਮਾਣੇ ਵਾਲੀ ਸੀ, ਉੱਥੋਂ ਤਾਂ ਬਿਨਾਂ ਮੁਕਾਬਲਾ ਜਿੱਤ ਗਿਆ। ਜਿਹੜਾ ਸਾਹਮਣੇ ਕੈਂਡੀਡੇਟ ਸੀ ਉਹਦੇ ਨਾਲ ਇਹਨੇ ਗੱਲ ਕੋ ਕਰ ਲਈ, ਉਹ ਕਾਗਜ਼ ਚੁੱਕ ਗਿਆ ਤੇ ਇਹਨੂੰ ਲੜਦਾ ਨਾ ਪਿਆ। ਦੂਸਰੀ ਸੀਟ ਇਹਨੇ ਲੜੀ ਸੀ ਚੰਡੀਗੜ੍ਹ ਲਾਗੇ ਖਰੜ ਤੋਂ, ਤੇ ਕਹਿੰਦਾ ਸੀ ਮੈਂ ਸਾਬਤ ਕਰ ਦੂੰਗਾ, ਪਬਲਿਕ ਮੇਰੇ ਨਾਲ, ਮੈਂ ਚੋਣ ਲੜਾਂਗਾ, ਮੈਂ ਜਿੱਤਾਂਗਾ। ਤੇ ਨਤੀਜਾ ਕੀ ਨਿਕਲਿਆ, ਖਰੜ ਦੇ ਵਿੱਚ ਜਿਹੜਾ ਕਾਂਗਰਸ ਸੀ ਜਿੱਤ ਗਿਆ, ਦੂਸਰੇ ਨੰਬਰ ਤੇ ਸ਼ਾਇਦ ਬਹੁਜਨ ਸਮਾਜ ਪਾਰਟੀ ਦਾ ਸੀ, ਤੀਸਰੇ ਸਾਲ ਦੇ ਉੱਤੇ ਅਮਰਿੰਦਰ ਸਿੰਘ ਸੀ, ਹੀ ਵਾਸ ਬੈਡ ਥਰਡ, ਯਾਨੀ ਇਹ ਹਿਸਾਬ ਕੋਈ ਸੀਗਾ। ਇਹਦੇ ਤੋਂ ਬਾਅਦ ਕਾਂਗਰਸ ਪਾਰਟੀ ਨੇ ਫਿਰ ਵੀ ਅਕਾਲੀਆਂ ਨੂੰ ਛੱਡ ਕੇ ਜਦੋਂ ਵਾਪਸ ਆਇਆ ਤੇ ਲੀਡਰ ਬਣਾ ਦਿੱਤਾ, 2 ਵਾਰੀ ਮੁੱਖ ਮੰਤਰੀ ਬਣਾਇਆ, 2002 ਚ, 2017 ਚ ਫਿਰ ਬਣਾਇਆ। ਪਰ ਇਹਨੇ ਪੰਜਾਬ ਦਾ ਕੀ ਸਵਾਰਿਆ, ਇਹ ਤਾਂ ਪਾਰਟੀਆਂ ਕਰਨ ਲੱਗਾ ਰਿਹਾ। ਜਦੋਂ ਸਾਰੀ ਪਾਰਟੀ ਖਿਲਾਫ ਚਲੀ ਗਈ ਫਿਰ ਇਹਨੇ ਪਾਰਟੀ ਛੱਡੀ ਤੇ ਭਾਜਪਾ ਚਲਾ ਗਿਆ। ਹੁਣ ਆਪ ਹੀ ਕਹਿੰਦਾ ਜੀ ਭਾਜਪਾ ਚ ਮੈਨੂੰ ਪੁੱਛਦਾ ਕੋਈ ਨੀ, ਮੈਂ ਖੱਟਿਆ ਕੁਛ ਨੀ, ਕਾਂਗਰਸ ਵਿੱਚ ਵਾਪਸ ਗਿਆ ਤੇ ਜਾਵਾਂ ਕਿਹੜੇ ਮੂੰਹ ਨਾਲ, ਤੇ ਜਿਹੜੇ ਅਕਾਲੀ ਆ ਉਹਨਾਂ ਕੋਲ ਮੈਂ ਜਾ ਨੀ ਸਕਦਾ, ਮੈਂ ਤੇ ਕਿਸੇ ਪਾਸੇ ਜੋਗਾ ਰਹਿ ਗਿਆ। ਪਰ ਜੇ ਕਿਸੇ ਪਾਸੇ ਜੋਗਾ ਨਹੀਂ ਰਹਿ ਗਿਆ ਤੇ ਜੇ ਕਿਸੇ ਦਾ ਕੀ ਕਸੂਰ ਆ, ਇਸ ਸਥਿਤੀ ਤੇ ਤੂੰ ਆਪ ਹੀ ਪੈਦਾ ਕੀਤੀ ਹੈ
1: ਜੀ। ਪੰਨੂ ਸਾਹਿਬ, ਏਅਰ ਇੰਡੀਆ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਚੰਦ ਚੜ ਗਿਆ, ਇੱਕ ਪਾਇਲਟ ਸਸਪੈਂਡ ਕਰਤਾ, ਆਂਦੇ ਨੇ ਵੀ ਉਹਨੇ ਸ਼ਰਾਬ ਪੀਤੀ ਸੀ ਜੀ।
0: ਇਹ ਸੁਬਲੀਨ 2 ਤਰੀਕ ਦੀ ਗੱਲ ਹੈ, 2 ਸਤੰਬਰ ਦੀ, ਜਿਹੜੀ ਲੁਕੀ ਰਹੀ ਹੈ। ਸਵਿਟਰਲੈਂਡ ਦੇ ਵਿੱਚ ਇੱਕ ਫਲਾਈਟ ਗਈ ਸੀ,

0: ਜਦੋਂ ਫਲਾਈਟ ਵਾਪਸ ਮੁੜਨੀ ਸੀ ਪਾਇਲਟ ਏਅਰਪੋਰਟ ਤੇ ਆਇਆ ਏਅਰਪੋਰਟ ਦੇ ਉੱਤੇ ਉਹ ਸਾਹ ਦਾ ਟੈਸਟ ਹੁੰਦਾ ਉਹ ਟਿਊਬ ਨਾਲ ਉਹਦੇ ਆਉਣ ਤੋਂ ਪਹਿਲਾਂ ਹੀ ਉੱਥੇ ਰੌਲਾ ਪੈ ਗਿਆ ਕਿ ਪਾਇਲਟ ਤੋਂ ਤੇ ਸ਼ਰਾਬ ਦਾ ਮੁਸ਼ਕ ਆਉਂਦਾ ਇਹਨੇ ਤੇ ਪੀਤੀ ਜਾਪਦੀ ਹੈ ਇਹ ਫਿਰ ਥੋੜਾ ਜਿਹਾ ਅਵਾਇਡ ਕਰਦਾ ਸੀ ਪੋਸਟ ਕਰਦਾ ਸੀ ਮੈਨੂੰ ਟੈਸਟ ਦੇਣਾ ਨਾ ਪਵੇ ਉਹਨੇ ਆਖਿਆ ਜੀ ਟੈਸਟ ਤਾਂ ਦੇਣਾ ਹੀ ਪੈਣਾ ਉਦਾਂ ਤੂੰ ਫਲਾਈਟ ਨਹੀਂ ਉਡਾ ਸਕਦਾ ਇਹ ਫਿਰ ਚਲਾ ਗਿਆ ਫਲਾਈਟ ਉਡਾਉਣ ਤੋਂ ਪਹਿਲਾਂ ਜੋ ਟੈਸਟ ਦਿੱਤਾ ਤੇ ਉਹਦੇ ਚ ਆ ਗਿਆ ਕਿ ਇਹਨੇ ਅਲਕੋਹਲ ਪੀਤੀ ਹੋਈ ਜਾਂ ਸ਼ਰਾਬ ਪੀਤੀ ਹੋਈ ਹੈ ਇਹਨੂੰ ਉਹਨਾਂ ਡਿਊਟੀ ਤੋਂ ਹਟਾ ਦਿੱਤਾ ਨਾਲ ਉੱਥੋਂ ਦੇ ਜਿਹੜੇ ਅਥਾਰਟੀ ਸੀਗੇ ਸਵਿਟਰਲੈਂਡ ਦੇ ਉਹਨਾਂ ਨੇ ਭਾਰਤ ਸਰਕਾਰ ਨੂੰ ਲਿਖਤਾ ਕਿ ਤੁਹਾਡਾ ਪਾਇਲਟ ਸ਼ਰਾਬ ਪੀ ਕੇ ਆਇਆ ਸੀ ਤੇ ਜਹਾਜ਼ ਤੇ ਚੜ੍ਹਨ ਲੱਗਾ ਸੀ ਤੇ ਅਸੀਂ ਰੋਕ ਦਿੱਤਾ ਉਹਦੀ ਫਿਰ ਇਨਕੁਆਇਰੀ ਬੈਠ ਗਈ ਇਨਕੁਆਇਰੀ ਇੱਕ ਪਾਸੇ ਭਾਰਤ ਸਰਕਾਰ ਕਰਵਾ ਰਹੀ ਹੈ ਤੇ ਇੱਕ ਪਾਸੇ ਤੋਂ ਏਅਰ ਇੰਡੀਆ ਕਰਵਾ ਰਹੀ ਹੈ ਉਸ ਇਨਕੁਆਇਰੀ ਦੇ ਬਾਅਦ ਪਰਸੋਂ ਇਹਨੂੰ ਡਿਊਟੀ ਚਾਰਟਰ ਤੋਂ ਹਟਾ ਦਿੱਤਾ ਗਿਆ ਆਲਦੀ ਕਰੀਅਰ ਸਸਪੈਂਡਡ ਹੈ ਪਰ ਮੇਰੀ ਸਮਝ ਹੈ ਕਿ ਜਿਹੜਾ ਪਾਇਲਟ ਇਸ ਤਰ੍ਹਾਂ ਪੈਗ ਲਾ ਕੇ ਆਉਂਦਾ ਆਪਣੀ ਜਾਨ ਵੀ ਖਤਰੇ ਚ ਪਾਉਂਦਾ ਤੇ ਮੁਸਾਫਰਾਂ ਦੀ ਵੀ ਉਸ ਪਾਇਲਟ ਨੂੰ ਪੜਤਾਲ ਦੇ ਨਾਂ ਦੇ ਉੱਤੇ ਲਮਕਾਉਣ ਦੀ ਕੀ ਲੋੜ ਹੈ ਉਹਨੂੰ ਖੜੇ ਪੈਰ ਘਰ ਨੂੰ ਭੇਜ ਦੇਣਾ ਚਾਹੀਦਾ ਕਿ ਜਾ ਤੂੰ ਤੁਰਦਾ ਹੋ ਤੇਰੇ ਵਰਗਿਆਂ ਦੀ ਲੋੜ ਨੀ ਹੋਰ ਪਾਇਲਟ ਕੋਈ ਲੱਭ ਜੂਗਾ ਇਹਦੇ ਤੋਂ ਪਹਿਲਾਂ ਛਿੜੀਆਂ ਗੱਲਾਂ ਇਹੋ ਜਿਹੀਆਂ ਆ ਚੁੱਕੀਆਂ ਅਜੇ ਪਿਛਲੇ ਹਫਤੇ ਦੀ ਗੱਲ ਹੈ ਕਿ ਇੱਕ ਜਹਾਜ਼ ਦਾ ਕਰਿਊ ਅੱਠ ਜਣੇ ਜਿਹੜੇ ਆ ਉਹ ਸਸਪੈਂਡ ਕੀਤੇ ਗਏ ਉਹਨਾਂ ਦੇ ਵਿੱਚ ਚਾਰ ਪਾਇਲਟ ਸੀ ਚਾਰ ਦੂਜੇ ਹੁਣ ਪਾਇਲਟ ਤੇ ਵੱਖਰੇ ਕਰ ਦਿਓ ਤੇ ਜਿਹੜੇ ਦੂਜੇ ਚਾਰ ਸੀ ਇੰਨਾ ਕਰਿਊ ਬੰਦਿਆਂ ਦਾ ਤੇ ਹੁੰਦਾ ਨੀ ਕਰਿਊ ਦਾ ਬੋਲੋ ਸਟਾਫ ਮੈਂਬਰ ਉਹਨਾਂ ਚ ਕੁਛ ਕੁੜੀਆਂ ਵੀ ਹੋਣਗੀਆਂ ਜਿਹੜੇ ਸਸਪੈਂਡ ਕੀਤੇ ਗਏ ਦੱਸਿਆ ਨੀ ਗਿਆ ਪਤਾ ਲੱਗਾ ਕਿ ਇਹਨਾਂ ਨੇ ਸਾਰਿਆਂ ਨੇ ਸ਼ਰਾਬ ਪੀਤੀ ਸੀ ਜਹਾਜ਼ ਉਡਾਉਣ ਤੋਂ ਪਹਿਲਾਂ ਵੀ ਪਾਇਲਟ ਦਾ ਸ਼ਰਾਬ ਦਾ ਟੈਸਟ ਹੁੰਦਾ ਤੇ ਜਹਾਜ਼ ਜਦੋਂ ਲੈਂਡ ਕਰ ਜਾਵੇ ਉਦੋਂ ਫਿਰ ਪਾਇਲਟ ਦਾ ਸ਼ਰਾਬ ਦਾ ਟੈਸਟ ਹੁੰਦਾ ਉਹ ਇੱਕ ਥਾਂ ਤੋਂ ਆਏ ਜਦੋਂ ਆ ਕੇ ਰਸਤੇ ਚ ਉਹਨਾਂ ਨੇ ਆਪਣੇ ਉੱਥੇ ਫਲਾਈਟ ਬਦਲਣੀ ਸੀ ਉੱਥੇ ਉਹਨਾਂ ਨੂੰ ਆਖਿਆ ਕਿ ਦੂਜੀ ਫਲਾਈਟ ਤੋਂ ਪਹਿਲਾਂ ਟੈਸਟ ਦਿਓ ਉਹ ਟੈਸਟ ਦੇਣ ਨਹੀਂ ਗਏ ਉੱਥੋਂ ਹੋਟਲ ਚਲੇ ਗਏ ਢਾਈ ਘੰਟੇ ਜਾ ਕੇ ਆਰਾਮ ਕੀਤਾ ਜਦੋਂ ਵੇਖਿਆ ਸ਼ਰਾਬ ਲੱਥ ਗਈ ਹੈ ਤੇ ਉਹ ਵਾਪਸ ਆ ਗਏ ਟੈਸਟ ਦੇਣ ਇਹ ਰਿਪੋਰਟ ਹੋ ਗਿਆ ਟਾਈਮ ਚ ਕਿ ਇੰਨੇ ਸਮੇਂ ਬਾਅਦ ਆਏ ਆ ਤੇ ਦੂਜੀ ਗੱਲ ਵੀ ਡਾਲ ਹੋ ਗਈ ਕਿ ਉਹ ਤੋਂ ਪਹਿਲਾਂ ਸੀਸੀਟੀਵੀ ਫੁਟੇਜ ਦੱਸਦੀ ਹੈ ਕਿ ਚਲੇ ਗਿਆ ਸੀ ਇਹਦੀਆਂ ਗੱਲਾਂ ਨੇ ਇਹਨਾਂ ਦੇ ਨਾਲ ਮੁਸਾਫਰਾਂ ਦੀ ਜਾਨ ਖਤਰੇ ਚ ਪੈਂਦੀ ਹੈ ਪਰ ਇਹ ਲੋਕ ਸਮਝਦੇ ਨੇ ਇਸ ਕਰਕੇ ਜਿਹੜਾ ਰੌਲਾ ਪੈ ਰਿਹਾ ਉਸ ਰੌਲੇ ਨੂੰ ਧਿਆਨ ਚ ਰੱਖਦਿਆਂ ਉਹਨੇ ਬੜਾ ਸਪਸ਼ਟ ਹੈ ਕਿ ਇਸ ਵੇਲੇ ਏਅਰ ਇੰਡੀਆ ਵੀ ਦਬਾਅ ਥੱਲੇ ਹੈ ਦਬਾਅ ਥੱਲੇ ਤਾਂ ਸਾਡੀ ਇੰਡੀਗੋ ਹੈ ਦਬਾਅ ਥੱਲੇ ਸਾਡੇ ਸਪਾਈਸ ਜੈਟ ਵੀ ਹੈ ਇਹ ਸਾਰੇ ਦਬਾਅ ਥੱਲੇ ਨੇ ਪਰ ਇਹਨਾਂ ਸਾਰਿਆਂ ਤੋਂ ਵੱਧ ਦਬਾਅ ਥੱਲੇ ਭਾਰਤ ਸਰਕਾਰ ਦੀ ਸਿਵਲ ਐਵੀਏਸ਼ਨ ਮਿਨਿਸਟਰੀ ਆ ਲੋਕੀ ਸਾਰੇ ਪੁੱਛਦੇ ਜੀ ਏਅਰਲਾਈਨ ਤੇ ਇਹੋ ਕੁਝ ਕਰਦੀਆਂ ਨੇ ਪਾਇਲਟ ਵੀ ਇਹੋ ਕੁਝ ਕਰਦੇ ਨੇ ਪਰ ਸਭ ਤੋਂ ਵੱਡੀ ਗੱਲ ਇਹ ਕਿ ਭਾਰਤ ਸਰਕਾਰ ਦਾ ਜਿਹੜਾ ਮੰਤਰਾਲਾ ਹੈ ਜਿਹੜਾ ਮੰਤਰੀ ਉੱਥੇ ਬੈਠਾ ਹੈ ਇਸ ਕੰਮ ਵਾਸਤੇ ਉਹ ਕੀ ਕਰਦਾ ਉਹਨਾਂ ਤੇ ਦਬਾਅ ਇਸ ਵੇਲੇ ਜ਼ਿਆਦਾ ਵੱਧ ਰਿਹਾ
1: ਜੀ ਪੰਸਾ ਪੰਜਾਬ ਦੇ ਵਿੱਚ ਵੋਟਾਂ ਸਿਰ ਤੇ ਨੇ ਤੇ ਸਾਰੀਆਂ ਪਾਰਟੀਆਂ ਦਾ ਆਪੋ ਆਪਣੇ ਹਿਸਾਬ ਨਾਲ ਪੂਰਾ ਜ਼ੋਰ ਲੱਗਾ ਪਿਆ ਕਿ ਦਾ ਕਿਤੇ ਲੱਗ ਜੇ ਅਕਾਲੀਆਂ ਨੇ ਸ਼ੁਰੂ ਕੀਤੀ ਪੰਜਾਬ ਬਚਾਓ ਮੁਹਿੰਮ ਤੇ ਉਹਨਾਂ ਦੀਆਂ ਇੱਜ਼ਤਾਂ ਬਚਾਉਣੀਆਂ ਔਖੀਆਂ ਹੋਈਆਂ ਪਈਆਂ ਕਾਂਗਰਸ ਵਾਲੇ ਕਲੇਸ਼ ਮਕਾਓ ਚ ਲੱਗੇ ਨੇ ਕਲੇਸ਼ ਮੁੱਕਦਾ ਨਹੀਂ ਜੇ ਭਾਜਪਾ ਦੀ ਗੱਲ ਕਰੀਏ ਤੇ ਉਹਨਾਂ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਨਸ਼ਿਆਂ ਬਾਰੇ ਕੁਝ ਸਵਾਲਾਂ ਦੇ ਜਵਾਬ ਉਹਨਾਂ ਨੂੰ ਆਪ ਨਹੀਂ ਪਤਾ ਵਿਵਾਦ ਛਿੜਿਆ ਹੋਇਆ ਜੀ ਕੀ ਜਾਣਕਾਰੀ ਹੈ ਸਾਰੀ
0: ਸਵਨੀਨ ਜੀ ਇਸ ਤਰ੍ਹਾਂ ਕਿ ਇਹਨਾਂ ਦਾ ਪੰਜਾਬ ਦਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਪਹਿਲਾਂ ਦੋ ਵਾਰ ਸ਼ਾਇਦ MLA ਰਹਿ ਚੁੱਕਾ ਬਰਨਾਲੇ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਰਿਹਾ ਲੰਮਾ ਸਮਾਂ ਉਹਨਾਂ ਚ ਰਿਹਾ ਉਹਨੂੰ ਕੀ ਕਹਿੰਦਾ ਕਿ ਪੰਜਾਬ ਚ ਨਸ਼ਿਆਂ ਦੀ ਬਹੁਤ ਬਿਮਾਰੀ ਹੈ ਤੇ ਅਸੀਂ ਇਹਨੂੰ ਜੜਾਂ ਤੋਂ ਖਤਮ ਕਰਨਾ ਉਹਦੇ ਵਾਸਤੇ ਅਸੀਂ ਸਭ ਲੱਗੇ ਹੋਏ ਆ ਤੇ ਜਿਹੜੇ ਜੜਾਂ ਤੋਂ ਖਤਮ ਕਰਨ ਵਾਲੀ ਗੱਲ ਆ ਉਹ ਇੱਥੇ ਸਾਨੂੰ ਨੀ ਸਮਝ ਆਉਂਦੀ ਕਿ ਕਿਹੜਾ ਕਰ ਦੇਗਾ ਇਹ ਸਾਰੇ ਇਹੋ ਹੀ ਕਹਿੰਦੇ ਨੇ ਬਾਦਲ ਨੇ ਆਖਿਆ ਸੀ ਮੈਂ ਖਤਮ ਕਰ ਦੂ ਪੁੱਟਾ ਉਹਨੇ ਘਰ ਘਰ ਪਹੁੰਚਾ ਤੇ ਅਮਰਿੰਦਰ ਸਿੰਘ ਆਇਆ ਉਹਨੇ ਬਠਿੰਡੇ ਦੇ ਵਿੱਚ ਗੁਰਬਾਣੀ ਦਾ ਗੁਟਕਾ ਮੱਥੇ ਨੂੰ ਲਾ ਕੇ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਹਿਬ ਵੱਲ ਮੂੰਹ ਕਰਕੇ ਆਖਿਆ ਸੀ ਕਿ ਮੈਂ ਇੱਕ ਵਾਰੀ ਦੋ ਮਹੀਨਿਆਂ ਦੇ ਅੰਦਰ ਖਤਮ ਕਰਕੇ ਵਿਖਾਉ ਤੇ ਬਾਅਦ ਵਿੱਚ ਉਹ ਆਪ ਸ਼ਰਾਬ ਦੀਆਂ ਮਹਿਫਲਾਂ ਲਾਉਣ ਲੱਗ ਪਿਆ ਤੇ ਉਹਨੇ ਕੋਈ ਬਿਮਾਰੀ ਖਤਮ ਨਹੀਂ ਕੀਤੀ ਸਾਰਿਆਂ ਨੂੰ ਪਤਾ ਹੋਰ ਪੁੱਠੇ ਕੰਮਾਂ ਚ ਲੱਗਾ ਰਿਹਾ ਸੀ ਉਹਦੇ ਤੋਂ ਬਾਅਦ ਆਹ ਜਿਹੜੀ ਹੁਣ ਵਾਲੀ ਪਾਰਟੀ ਆਈ ਇਹ ਕਹਿੰਦੇ ਸੀ ਅਸੀਂ ਕਦਮ ਕਰਾਂਗੇ ਕਦਮ ਇਹਨਾਂ ਵੀ ਕੋਈ ਨੀ ਕੀਤੀ ਉਲਟਾ ਕੰਮ ਸੁਖ ਇਹ ਹੋ ਰਿਹਾ ਕਿ ਜਿਹੜੇ ਬੰਦਿਆਂ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਪਿਛਲੀ ਵਾਰੀ 2022 ਚ ਚੋਣ ਜਿੱਤੀ ਸੀ ਜਿਨ੍ਹਾਂ ਦੇ ਉੱਤੇ ਉਹ ਚੋਣ ਦੌਰਾਨ ਦੋਸ਼ ਲਾਉਂਦੇ ਰਹੇ ਸੀ ਕਿ ਨਸ਼ਿਆਂ ਦੇ ਵਪਾਰੀ ਨੇ ਯੇ ਨੇ ਵੋ ਨੇ ਉਹਨਾਂ ਬੰਦਿਆਂ ਨੂੰ ਅੱਜ ਕੱਲ ਆਮ ਆਦਮੀ ਪਾਰਟੀ ਨੇ ਆਪਣੇ ਚ ਸ਼ਾਮਿਲ ਕਰਨਾ ਸ਼ੁਰੂ ਕੀਤਾ ਜੇ ਉਹ ਚੋਰ ਬੰਦੇ ਵੀ ਇਹ ਚ ਸ਼ਾਮਿਲ ਹੋਏ ਨੇ ਤੇ ਇਸ ਪਾਰਟੀ ਨੇ ਲੜਨਾ ਕਿਹਦੇ ਖਿਲਾਫ ਹੈ ਜੇ ਉਹ ਨਸ਼ਿਆਂ ਦੇ ਵਪਾਰੀ ਵੀ ਇਹਦੇ ਵਿੱਚ ਆ ਗਏ ਤੇ ਫਿਰ ਪਾਰਟੀ ਲੋਕਾਂ

0: ਸਾਹਮਣੇ ਜਾ ਕੇ ਮੂੰਹ ਕੀ ਵਿਖਾਵੇਗੀ। ਇਹਨਾਂ ਦੀ ਸਥਿਤੀ ਵੀ ਹੈ। ਕਾਂਗਰਸ ਪਾਰਟੀ ਬੜੇ ਰੌਲਾ ਪਾਉਂਦੇ ਆ, ਇਹਦਾ ਜੀ ਕਿਸੇ ਤੋਂ ਰੁਕ ਨੀ ਹੋਣਾ। ਨਸ਼ਿਆਂ ਨੂੰ ਠੱਲ ਅਸੀਂ ਪਾਵਾਂਗੇ। ਜਦੋਂ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਨਾ ਤੁਸੀਂ ਉਦੋਂ ਠੱਲ ਪਾਈ, ਨਾ ਤੁਸੀਂ ਚਰਨਜੀਤ ਸਿੰਘ ਚੰਨੀ ਦੇ ਵੇਲੇ ਪਾਈ, ਤੇ ਹੁਣ ਕਿੱਦਾਂ ਪਾ ਦਿਓਗੇ। ਇਹ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ ਅਮਰਿੰਦਰ ਸਿੰਘ ਦੀ ਦੂਸਰੀ ਸਰਕਾਰ ਸੀ, ਆ 2020-21 ਦੇ ਨੇੜੇ ਦੀਆਂ ਗੱਲਾਂ, ਪੰਜਾਬ ਦੇ ਵਿੱਚ ਸ਼ਰਾਬ ਦੀਆਂ 3 ਫੈਕਟਰੀਆਂ ਫੜੀਆਂ ਗਈਆਂ। ਜਿਹੜੀਆਂ 3 ਫੈਕਟਰੀਆਂ ਸ਼ਰਾਬ ਦੀਆਂ ਫੜੀਆਂ ਗਈਆਂ, ਉਹਨਾਂ ਚੋਂ ਇੱਕ ਫੈਕਟਰੀ ਇੱਥੇ ਜੰਡਿਆਲਾ ਗੁਰੂ ਦੇ ਨੇੜੇ ਸੀ, ਤੇ ਉਹ ਫੜੀ ਇਸ ਕਰਕੇ ਗਈ ਕਿ ਉੱਥੇ ਬਣੀ ਨਜਾਇਜ਼ ਸ਼ਰਾਬ ਜਿਹੜੀ ਪਿੰਡਾਂ ਚ ਜਾ ਕੇ ਵਰਤੀ ਗਈ। ਉਹ ਸ਼ਰਾਬ ਪੀ ਕੇ 130 ਮੌਤਾਂ ਹੋ ਗਈਆਂ, ਜਿਨ੍ਹਾਂ ਦੇ ਵਿੱਚ 100 ਤੋਂ ਵੱਧ ਮੌਤਾਂ ਇੱਥੇ ਖਡੂਰ ਸਾਹਿਬ ਇਲਾਕੇ ਸੀ। 5-4 ਬੰਦੇ ਮਰੇ ਸੀ ਜੰਡਿਆਲੇ ਗੁਰੂ ਦੇ ਇਲਾਕੇ, ਤੇ ਬਾਕੀ ਬਟਾਲੇ ਚ ਮਰੇ ਸੀ। ਇਹਦੀਆਂ ਮੌਤਾਂ ਦਾ ਜ਼ਿੰਮੇਵਾਰ ਕੌਣ ਸੀ? ਕਾਂਗਰਸ ਸੀ, ਉਹਦਾ ਜਵਾਬ ਨਹੀਂ ਦਿੰਦੇ। ਇਹ ਜਿਹੜੇ ਭਾਜਪਾ ਬਣੇ ਆ, ਇਹ ਬਾਕੀ ਸਾਰਿਆਂ ਤੇ ਅਟੈਕ ਕਰਦੇ ਨੇ, ਪਰ ਇਹ ਨੀ ਦੱਸਦੇ ਕਿ ਅੱਜ ਦੀ ਤਰੀਕ ਵਿੱਚ ਵੀ ਨਸ਼ਾ ਸਭ ਤੋਂ ਵੱਧ ਗੁਜਰਾਤ ਦੇ ਬੰਦਰਗਾਹ ਦੇ ਉੱਤੇ ਲੱਗਦਾ ਆ ਕੇ ਜਿਹੜੀ ਬੰਦਰਗਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇੜੇ ਦੇ ਮਿੱਤਰ ਗੌਤਮ ਅਡਾਨੀ ਦੀ ਬੰਦਰਗਾਹ, ਜੇ ਗੌਤਮ ਅਡਾਨੀ ਦੀ ਬੰਦਰਗਾਹ ਦੇ ਉੱਤੇ ਆ ਕੇ ਨਸ਼ਾ ਲੱਗਦਾ, ਤੇ ਉਸ ਨਸ਼ੇ ਤੋਂ ਫਿਰ ਇਹ ਜਿਹੜਾ ਅਗਲੇ ਪਾਸੇ ਸਾਰੇ ਪਾਸੇ ਉੱਥੋਂ ਨਸ਼ਾ ਲੱਗਾ, ਜਿਹੜਾ ਬੰਦਰਗਾਹ ਤੇ ਲੱਗਾ ਉੱਥੋਂ ਚੁੱਕ ਕੇ ਤੇ ਮਹਾਰਾਸ਼ਟਰ ਚ ਪਹੁੰਚਾਇਆ ਜਾਂਦਾ, ਉੱਥੋਂ ਰਿਫਾਈਨ ਹੋ ਕੇ ਤੇ ਫਿਰ ਪੰਜਾਬ ਵਿੱਚ ਹੋਰ ਸਮਾਂ ਤੇ ਭੇਜਿਆ ਜਾਂਦਾ। ਤੇ ਭਾਜਪਾ ਨੂੰ ਉੱਥੇ ਕੁਛ ਕਰਨਾ ਚਾਹੀਦਾ, ਜਿੱਥੋਂ ਇਹ ਜੜ ਫੈਲਦੀ ਹੈ ਸ਼ਹਿਰ ਦੀ, ਉੱਥੇ ਕੁਛ ਕਰਨ ਦੇ ਬਜਾਏ ਪੰਜਾਬ ਚ ਆ ਕੇ ਉਹ ਪ੍ਰਚਾਰ ਕਰਦੇ ਅਸੀਂ ਨਸ਼ੇ ਖਤਮ ਕਰ ਦਿਆਂਗੇ, ਏਦਾਂ ਦੇ ਪ੍ਰਚਾਰ ਦੀਆਂ ਗੱਲਾਂ ਕੀ। ਇਹ ਤਾਂ ਬਹੁਤ ਸਾਰੇ ਲੋਕਾਂ ਨੇ ਕੀਤਾ ਹੋਇਆ, ਪਰ ਨਸ਼ੇ ਨੀ ਅਜੇ ਤੱਕ ਖਤਮ ਹੋ ਸਕੇ। ਇਸ ਕਰਕੇ ਭਾਜਪਾ ਜੇ ਸੱਚਮੁੱਚ ਕੁਝ ਕਰਨਾ ਚਾਹੁੰਦੀ ਹੈ ਤੇ ਉਹਨੂੰ ਗੁਜਰਾਤ ਤੋਂ ਕਰਨਾ ਚਾਹੀਦਾ। ਕਈਆਂ ਥਾਵਾਂ ਤੇ ਭਾਜਪਾ ਦੇ ਲੀਡਰਾਂ ਨੂੰ, ਖਾਸ ਕਰਕੇ ਕੇਵਲ ਸਿੰਘ ਢਿਲੋੜਾ ਪੰਜਾਬ ਦਾ ਪ੍ਰਧਾਨ ਨਵਾਂ ਬਣਿਆ, ਪੁਰਾਣਾ ਕਾਂਗਰਸੀ ਆ, ਉਹਨੂੰ ਵੀ ਇਹ ਸਵਾਲ ਪੁੱਛੇ ਜਾਂਦੇ ਆ। ਬਲਕਿ ਲੋਕੀ ਤਾਂ ਇਹ ਵੀ ਪੁੱਛਦੇ ਆ ਕਿ ਜੇ ਇਹ ਸਿਰਫ ਦੂਸਰੇ ਹੀ ਕਰਦੇ ਸਨ, ਤੁਸੀਂ ਕਹਿੰਦੇ ਕਾਂਗਰਸ ਦੇ ਵਕਤ ਨਸ਼ੇ ਚੱਲੇ, ਤੇ ਜਿਹੜੀ ਕਾਂਗਰਸ ਪਾਰਟੀ ਇਹ ਕੁਝ ਕਰਦੀ ਸੀ, ਉਸ ਕਾਂਗਰਸ ਪਾਰਟੀ ਦੀ ਟਿਕਟ ਦੇ ਉੱਤੇ ਤੁਸੀਂ ਚੋਣਾਂ ਕਿਉਂ ਲੜਦੇ ਰਹੇ? ਇਹ ਸਾਰਾ ਕੁਝ ਜਿਹੜੀ ਇਹਨਾਂ ਗੱਲਾਂ ਦਾ ਜਵਾਬ ਨਹੀਂ ਦਿੰਦਾ। ਬਸ ਇੱਕੋ ਆਖੀਦਾ, ਸਾਡੀ ਪਾਰਟੀ ਹਟਾ ਕੇ ਵਿਖਾ ਦੇਗੀ। ਹਟਾਉਣਾ ਕਿਹਦੇ? ਸਿਰਫ ਵੋਟਾਂ ਲੈਣ ਵਾਸਤੇ ਗੱਲਾਂ ਨੇ।
1: ਆਪਾਂ ਨੂੰ ਸਭ ਇੱਕ ਸਵਾਲ ਉੱਠਦਾ ਹੈ ਜਿਹਦੇ ਜਵਾਬ ਚ ਹਾਈਕੋਰਟ ਕਹਿੰਦੀ ਹੈ ਕਿ ਇਸਲਾਮ ਦੀਆਂ ਸ਼ਰੀਅਤ ਅਦਾਲਤਾਂ ਔਰਤਾਂ ਬਾਰੇ ਫੈਸਲਾ ਦਿੰਦੀਆਂ ਨੇ ਤੇ ਕਾਨੂੰਨੀ ਤੌਰ ਤੇ ਉਹ ਮੰਨਣ ਯੋਗ ਨਹੀਂ ਹੈ, ਕੀ ਇਹ ਧਰਮ ਦੇ ਵਿੱਚ ਦਖਲਅੰਦਾਜ਼ੀ ਹੈ? ਕੀ ਤਫਸੀਲ ਹੈ ਜੀ ਇਹਦੀ?
0: ਜਿਨ੍ਹਾਂ ਦਾ ਧਰਮ ਹੈ ਉਹ ਤਾਂ ਕਹਿਣਗੇ ਸਾਡੇ ਧਰਮ ਦੀ ਦਖਲਅੰਦਾਜ਼ੀ ਹੈ। ਉਹਨਾਂ ਨੂੰ ਤੇ ਲੱਗਣਾ ਕਿ ਸਾਡਾ ਮੌਲਵੀ ਜੋ ਫੈਸਲਾ ਦਿੰਦਾ, ਸਾਡਾ ਕਾਜੀ ਜੋ ਫੈਸਲਾ ਦਿੰਦਾ, ਉਹ ਬਿਲਕੁਲ ਠੀਕ ਹੈ। ਇਹਦੇ ਉੱਤੇ ਕੋਈ 19-21 ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਸੱਚਾਈ ਕੀ ਆ? ਤੁਸੀਂ ਜਿਹੜੇ ਧਰਮਾਂ ਵਾਲੇ ਫੈਸਲਾ ਦਿੰਦੇ ਆ, ਉਹ ਮੰਨਣਾ ਬੰਦਿਸ਼ ਹੈਗੀ ਆ ਕਿ ਨਹੀਂ ਹੈਗੀ, ਇਹ ਉਸ ਧਰਮ ਵਾਲਿਆਂ ਧਰਮ ਕਹਿ ਸਕਦੇ ਹਾਂ, ਅਸੀਂ ਨੀ ਮੰਨਦੇ। ਪਰ ਇਹ ਫੈਸਲਾ ਵੀ ਧਾਰਮਿਕ ਖੇਤਰ ਹੋਇਆ ਹੋਵੇ, ਤੇ ਧਾਰਮਿਕ ਖੇਤਰ ਦੀਆਂ ਦੋ ਧਿਰਾਂ ਹੋਣ ਤੇ ਉਹ ਆਪਸੀ ਸਹਿਮਤੀ ਨਾਲ ਕਹਿਣ ਫੈਸਲਾ ਠੀਕ ਆ ਫੈਸਲਾ ਗਲਤ ਆ, ਜੋ ਮਰਜ਼ੀ ਹੋਵੇ ਅਸੀਂ ਦੋਵੇਂ ਤਰ੍ਹਾਂ ਫੈਸਲਾ ਮੰਨਦੇ ਹਾਂ। ਫਿਰ ਉਹ ਚ ਅਦਾਲਤ ਦਖਲ ਨੀ ਦਿੰਦੀ, ਉਹ ਕਹਿੰਦੇ ਠੀਕ ਹੈ ਤੁਹਾਡੇ ਧਰਮ ਦਾ ਮਾਮਲਾ। ਹੁਣ ਇੱਕ ਬੀਬੀ ਦਾ ਉੱਥੇ ਤਲਾਕ ਦਾ ਕੇਸ ਪਤਾ ਨੀ ਕਿੱਦਾਂ ਚਲਾ ਗਿਆ, ਔਰ ਜਿਹੜੀ ਕਾਜੀ ਦੀ ਅਦਾਲਤ ਸੀ ਉਹਨਾਂ ਸ਼ਰੀ ਅਦਾਲਤ ਨੇ ਫੈਸਲਾ ਕਰਤਾ ਮੁੰਡੇ ਦੇ ਪੱਖ ਵਿੱਚ, ਉਹ ਕੁੜੀ ਫਿਰ ਅਦਾਲਤ ਵਿੱਚ ਕਾਨੂੰਨੀ ਚਲੀ ਗਈ। ਕਾਨੂੰਨੀ ਅਦਾਲਤ ਨੇ ਆਖਿਆ ਜੀ ਸ਼ਰਈ ਅਦਾਲਤ ਭਾਈਚਾਰਕ ਅਦਾਲਤ ਹੈ, ਜੇ ਉੱਥੇ ਕੋਈ ਫੈਸਲਾ ਅਦਾਲਤ ਹੋ ਹੀ ਜਾਵੇ ਅਸੀਂ ਇਤਰਾਜ ਨਹੀਂ ਕਰਾਂਗੇ, ਪਰ ਜੇ ਦੋਵਾਂ ਤਰ੍ਹਾਂ ਚੋਂ ਇੱਕ ਸਾਡੇ ਕੋਲ ਆ ਜਾਵੇ ਤੇ ਫਿਰ ਇਹ ਮੰਨਣਾ ਪਏਗਾ ਕਿ ਉਹ ਅਦਾਲਤਾਂ ਗੈਰ ਕਾਨੂੰਨੀ ਨੇ, ਉਹ ਸਿਰਫ ਧਰਮ ਦੇ ਖੇਤਰ ਦੇ ਫੈਸਲੇ ਕਰਨ ਲਈ ਨੇ। ਇਹੋ ਜਿਹੇ ਫੈਸਲੇ ਕਰਨ ਦਾ ਉਹਨਾਂ ਕੋਲ ਅਧਿਕਾਰ ਨਹੀਂ, ਉਹਨਾਂ ਨੂੰ ਕਰਨੇ ਵੀ ਨਹੀਂ ਚਾਹੀਦੇ ਤੇ ਉਹ ਲਾਗੂ ਵੀ ਨਹੀਂ ਹੋ ਸਕਦੇ।
1: ਜੀ ਪੰਸਬ, UN ਦੇ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਬਹੁਤ ਜ਼ੋਰਦਾਰ ਵਿਰੋਧ ਹੋਇਆ ਹੈ, ਇਸ ਖਬਰ ਦੀ ਕੀ ਤਫਸੀਲ ਹੈ ਜੀ?
0: ਉਹਦੇ ਤੋਂ ਇੱਕ ਦਿਨ ਪਹਿਲਾਂ ਇਰਾਨ ਦਾ ਰਾਸ਼ਟਰਪਤੀ ਪੈਜਸਟੀਅਨ ਉੱਥੇ ਗਿਆ ਸੀ, ਉਹਨੇ 156 ਛੋਟੀਆਂ ਛੋਟੀਆਂ ਬੱਚੀਆਂ ਦੀ ਫੋਟੋ ਵਿਖਾ ਕੇ ਆਖਿਆ ਲੜਾਈ ਸਾਡੇ ਖਿਲਾਫ਼ ਹੈ ਇਜ਼ਰਾਈਲ ਦੀ, ਲੜਾਈ ਸਾਡੇ ਖਿਲਾਫ਼ ਹੈ ਅਮਰੀਕਾ ਦੀ। ਪਰ ਇਹਨਾਂ ਨੇ ਬਜਾਏ ਲੜਕੀਆਂ ਦੇ ਹੋਸਟਲ ਤੇ ਕਿਉਂ ਮਾਰੀ? 156 ਬੱਚੀਆਂ ਕਿਉਂ ਮਾਰ ਦਿੱਤੀਆਂ? ਉਹਦੇ ਉੱਤੇ ਸਾਰੀ ਦੁਨੀਆ ਦੰਗ ਰਹਿ ਗਈ ਸੀ, ਦੰਦ ਜੁੜੇ ਰਹਿ ਗਏ ਸੀ, ਔਰ ਲੋਕਾਂ ਨੇ ਉਹਦਾ ਭਾਸ਼ਣ ਧਿਆਨ ਨਾਲ ਸੁਣਿਆ ਸੀ। ਕੱਲ ਜਦੋਂ ਇੱਥੋਂ ਦਾ ਇਸਰਾਇਲ ਦਾ ਪ੍ਰਧਾਨ ਮੰਤਰੀ ਗਿਆ ਬੋਲਣ, ਬੈਂਜਾਮਿਨ ਨੇਤਨਯਾਹੂ, 75 ਦੇਸ਼ਾਂ ਨੇ ਉਹਦਾ ਬਾਈਕਾਟ ਕੀਤਾ, ਉਹ ਉੱਠ ਕੇ ਚਲੇ ਗਏ, ਉਹਦਾ ਭਾਸ਼ਣ ਨਹੀਂ ਸੁਣਿਆ। ਉਹ ਕਹਿੰਦਾ ਇਹ ਡਰਪੋਕ ਕਿਹੜੇ ਭੱਜ ਗਏ, ਜਿਹਨਾਂ ਨੂੰ ਉਹ ਡਰਪੋਕ ਕਹਿੰਦਾ, ਉਹ ਸਾਰੇ ਕਾਊਂਟਰ ਕੁਐਸਚਨ ਕਰਦੇ, ਅੱਗੋਂ ਸਵਾਲ ਕਰਦੇ ਆ

0: ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ

0: ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
1: बड़े सोचा च पए हो वीर जी, की गल होगी?
0: थक गए हैं घर लब लब के, कैलगरी च घर खरीदना तो हुन बड़ा ही औखा।
1: तुसी घर चंद्रमा ते लब दे होने, कैलगरी च नहीं। आ नोट करो नंबर अरुण कौशल दा।
0: कर लिया जी नोट, फोन नंबर 403-618-2112।
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
0: अच्छा जी, अरुण कौशल लब के देणगे सानू घर?
1: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां वेचना, प्रेप रियलिटी दी वड्डी टीम ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
0: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 4-807-1790 ਸਟਾਰ ਮੂਵਿੰਗ।